ਇਹ ਗੱਲ ਕਹਿਣੀ ਚਾਹੁੰਦਾ ਹਾਂ, ਕਮੀ ਸਾਡੇ ਵਿੱਚ ਹੈ, ਪਰਮਾਤਮਾ ਵਿੱਚ ਨਹੀਂ ਹੈ। ਹੋ ਸਕਦਾ ਕਿ ਤੂੰ ਸਹੀ ਅੱਖਰ ਅਰਦਾਸ ਦੇ ਵਰਤੇ ਹੀ ਨਹੀਂ, ਜਿਵੇਂ ਅਰਦਾਸ ਕਰਨੀ ਚਾਹੀਦੀ ਸੀ ਤੂੰ ਉਵੇਂ ਕੀਤੀ ਨਹੀਂ, ਜਿਵੇਂ ਪਰਮਾਤਮਾ ਨੂੰ ਅਰਦਾਸ ਸੁਣਾਉਣੀ ਸੀ ਤੂੰ ਉਵੇਂ ਸੁਣਾਈ ਨਹੀਂ। ਇਸ ਲਈ ਸਾਧ ਸੰਗਤ ਆਓ, ਅੱਜ ਆਪਾਂ ਅਰਦਾਸ ਦੀ ਵਿਧੀ ਸਿੱਖ ਲਈਏ। ਜੇ ਤੇ ਅਰਦਾਸ ਵਿਧੀ ਅਨੁਸਾਰ ਹੋਵੇ ਕਦੀ ਬਿਰਥੀ ਨਹੀਂ ਜਾ ਸਕਦੀ, ਪਰ ਜੇ ਸਾਨੂੰ ਪਤਾ ਹੀ ਨਹੀਂ ਅਰਦਾਸ ਕਰਨੀ ਕਿਵੇਂ ਹੈ ਤੇ ਖਿਮਾ ਕਰਨਾ, ਫਿਰ ਗੁਰੂ ਤੇ ਸ਼ਿਕਵਾ ਕਰਨ ਦੀ ਕੋਈ ਲੋੜ ਨਹੀਂ। ਕਮੀ ਸਾਡੇ ਵਿੱਚ ਹੈ, ਗੁਰੂ ਵਿੱਚ ਨਹੀਂ ਹੈ। ਤੁਸ਼ ਬੁੱਧੀ ਅਨੁਸਾਰ ਮੈਂ ਗੁਰੂ ਦਰਬਾਰ ਵੱਲੋਂ ਕੁਝ ਬਾਣੀ ਦੇ ਪ੍ਰਮਾਣ ਤੁਹਾਡੇ ਸਮਕਸ਼ ਰੱਖ ਰਿਹਾ, ਜਰਾ ਧਿਆਨ ਨਾਲ ਸੁਣ ਲੈਣਾ। ਅਰਦਾਸ ਦੀ ਵਿਧੀ ਕੀ ਹੈ? ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ, ਅਰਦਾਸ ਇੱਕ 5 ਮਿੰਟ ਦਾ ਕੈਪਸੂਲ ਹੈ, ਪਹਿਲੇ ਖਿਆਲ ਕਰ ਲੈਣਾ। ਅਰਦਾਸ ਇੱਕ 5 ਮਿੰਟ ਦਾ ਕੈਪਸੂਲ ਹੈ। ਇਸ 5 ਮਿੰਟ ਦੇ ਕੈਪਸੂਲ ਅੰਦਰ ਸਮੁੱਚਾ ਇਤਿਹਾਸ ਸਿੱਖ ਪੰਥ ਦਾ ਬੰਦ ਕੀਤਾ ਹੋਇਆ ਹੈ। ਹੁਣ ਇਹਨਾਂ 5 ਮਿੰਟਾਂ ਦੇ ਵਿੱਚ ਅਰਦਾਸ ਕਿਵੇਂ ਕਰਨੀ ਹੈ, ਧਿਆਨ ਕਰਨਾ। ਸਭ ਤੋਂ ਪਹਿਲੇ ਅਰਦਾਸ ਦੀ ਵਿਧੀ, ਆਪੇ ਜਾਣੇ ਕਰਿਆ

ਅਰਦਾਸ ਕਰਨ ਲਈ ਪਹਿਲੇ ਖੜੇ ਹੋ ਜਾਣਾ, ਕਿਉਂਕਿ ਇਹ ਪਹਿਲੀ ਗੱਲ ਹੈ। ਮਾਲਕ ਨੂੰ ਕੋਈ ਗੱਲ ਸੁਣਾਣੀ ਹੈ, ਖੜੇ ਹੋ ਕੇ ਖੜੇ ਹੋ ਗਏ। ਅਸੀਂ ਦੋਹਰਾ ਭਰਨੇ ਆ, ਤੂੰ ਠਾਕਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਕਨੇਰੇ, ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ, ਕਈ ਸੇਹੀ ਪੜ ਜਾਂਦੇ ਨੇ ਉੱਚੇ ਤੇ, ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਸਾਡੀ ਜ਼ਬਾਨ ਤੇ ਲਫ਼ਜ਼ ਚੜਿਆ ਤੁਮਰੀ ਗਤ ਮਿਤ ਤੁਮਰੀ ਜਾਣੀ, ਤੁਮਰੀ ਗਤ ਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਸਾਵਧਾਨ ਹੋ ਜਾਣਾ ਦੋਹਰਾ ਇਸ ਲਈ ਹੈ ਕਿ ਅਸੀਂ ਸਾਵਧਾਨ ਹੋ ਜਾਈਏ, ਅਰਦਾਸ ਕਰਨ ਵਾਸਤੇ ਖੜੇ ਹੋ ਜਾਈਏ। ਹੁਣ ਜਿਸ ਵੇਲੇ ਅਸੀਂ ਖੜੇ ਹੋ ਜਾਂਦੇ ਹਾਂ, ਅਗਲੀ ਗੱਲ ਦੂਸਰੀ ਸਤਿਗੁਰੂ ਜਾਣਦੇ ਨੇ, ਦੋਏ ਕਰ ਜੋੜ ਕਰੂੰ ਅਰਦਾਸ, ਤੁਧ ਭਾਵੇ ਤਾਇਆਣੇ ਰਾਸ। ਦੋਏ ਕਰ, ਕਰ ਕਹਿੰਦੇ ਨੇ ਹੱਥਾਂ ਨੂੰ, ਆਪਾਂ ਦੋਵੇਂ ਹੱਥ ਜੋੜ ਲੈਣੇ ਨੇ ਤੇ ਮਾਲਕ ਅੱਗੇ ਖੜੇ ਹੋ ਜਾਣਾ। ਇੱਥੇ ਬਸ ਨਹੀਂ ਹੈ ਕਿ ਖੜੇ ਹੋ ਗਏ ਹੱਥ ਜੋੜ ਲੈ ਅਰਦਾਸ ਹੋ ਗਈ, ਨਹੀਂ। ਤੀਸਰੀ ਗੱਲ ਬੜੀ ਕਮਾਲ ਦੀ ਹੈ,

ਜਿਸ ਵੇਲੇ ਅਰਦਾਸ ਕਰਨੀ ਹੈ ਨਾ, ਮਨ ਨੂੰ ਇਹ ਯਕੀਨ ਹੋ ਜਾਏ ਕਿ ਉਹ ਹੈ, ਉਹ ਹੈ। ਕੌਣ? ਉਹ ਪਰਮਾਤਮਾ ਜਿਹਨੂੰ ਮੈਂ ਅਰਦਾਸ ਸੁਣਾ ਰਿਹਾ ਹੈ। ਹਜ਼ੂਰ ਖਿਮਾ ਕਰਨਾ, ਪਹਿਲੀ ਗੱਲ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਹੀ ਨਹੀਂ। ਉਹ ਭਾਈ ਜਿਹਨੂੰ ਅਰਦਾਸ ਸੁਣਾ ਰਹੇ ਹੋ, ਜੇ ਤੁਹਾਨੂੰ ਉੱਤੇ ਵਿਸ਼ਵਾਸ ਹੀ ਨਹੀਂ ਹੈ ਤੇ ਕੌਣ ਸੁਣੇਗਾ? ਕਿਹਦੇ ਅੱਗੇ ਅਰਦਾਸ ਕਰ ਰਹੇ ਹੋ? ਹੈ ਹਜ਼ੂਰ, ਉਹ ਹਜ਼ੂਰ ਹਾਜ਼ਰ ਨਾਜ਼ਰ ਹੈ। ਫਿਰ ਅਗਲੀ ਗੱਲ, ਹਾਜ਼ਰ ਅਰਦਾਸ, ਅਰਦਾਸ ਕਰਨ ਵਾਲਾ ਹਾਜ਼ਰ ਹੋਵੇ। ਸਾਡੀ ਅਰਦਾਸ ਕਬੂਲ ਕਿਉਂ ਨਹੀਂ ਹੁੰਦੀ? ਪਹਿਲੀ ਗੱਲ, ਸਾਨੂੰ ਯਕੀਨ ਨਹੀਂ ਹੁੰਦਾ, ਤੇ ਦੂਜੀ ਗੱਲ, ਅਰਦਾਸ ਕਰਨ ਵਾਲਾ ਹਾਜ਼ਰ ਹੀ ਨਹੀਂ ਹੁੰਦਾ। ਜਦੋਂ ਅਰਦਾਸ ਕਰਨ ਵਾਲਾ ਹਾਜ਼ਰ ਨਹੀਂ ਤੇ ਕੌਣ ਸੁਣੇ ਬਹਿ ਕੇ? ਧਿਆਨ ਦੇਣਾ ਇਹ ਗੁਰਮਤਿ ਦੀਆਂ ਗੱਲਾਂ ਨੇ, ਤੇ ਜਦ ਤੱਕ ਅਸੀਂ ਇਹਨੂੰ ਮਨ ਚ ਨਹੀਂ ਵਸਾਉਂਦੇ, ਗੁਰੂ ਤੇ ਸ਼ਿਕਵਾ ਨਾ ਕਰਨਾ। ਗੁਰੂ ਵਿੱਚ ਕਮੀ ਨਹੀਂ ਹੈ, ਸਾਡੇ ਵਿੱਚ ਕਮੀ ਹੋ ਸਕਦੀ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਉਹ ਹਾਜ਼ਰ ਨਾਜ਼ਰ ਹੈ, ਉਹਦੇ ਅੱਗੇ ਹਾਜ਼ਰ ਹੋ ਕੇ ਅਰਦਾਸ ਕਰੀਏ। ਹੁਣ ਹਾਜ਼ਰ ਕਿਵੇਂ ਹੋਈਏ? ਐਡੀ ਲੰਬੀ ਲਿਸਟ ਤੇ ਸਾਡੇ ਹੱਥ ਵਿੱਚ ਫੜੀ ਹੁੰਦੀ ਹੈ। ਅੱਜ ਇੱਕ 5 ਸਾਲ ਦਾ ਬੱਚਾ ਮੇਰੇ ਪਾਸ ਆਇਆ, ਉਹਨੇ ਮੇਰੇ ਅੱਗੇ ਸਵਾਲ ਕੀਤਾ, ਕਹਿੰਦਾ ਭਾਈ ਸਾਹਿਬ, ਇੱਕ ਪਾਸੇ ਤੁਸੀਂ ਕਹਿੰਦੇ ਹੋ ਸਤਿਗੁਰ ਹਾਜ਼ਰ ਨਾਜ਼ਰ ਨੇ, ਗੁਰੂ ਅੰਤਰਜਾਮੀ ਨੇ, ਗੁਰੂ ਸਭ ਕੁਝ ਜਾਣਦੇ ਨੇ, ਕਰਨ ਕਰਾਉਣ ਵਾਲੇ ਸਭ ਕੁਝ ਪਰਮਾਤਮਾ ਨੇ। ਕਹਿੰਦਾ ਜੀ, ਸਭ ਕੁਝ ਉਹ ਕਰਨ ਵਾਲੇ ਨੇ ਤੇ ਫਿਰ ਉਹਨੂੰ ਨਾਂ ਕਿਉਂ ਸੁਣਾਉਂਦੇ ਹੋ? ਉਹਦੇ ਅੱਗੇ ਏਡੀ ਲੰਬੀ ਲਿਸਟ ਕਿਉਂ ਰੱਖਦੇ ਹੋ? ਕੀ ਕਾਰਨ ਹੈ? ਇੱਕ 5 ਸਾਲ ਦਾ ਬੱਚਾ ਅੱਜ ਸਵਾਲ ਕਰ ਰਿਹਾ, ਔਰ ਯਕੀਨ ਜਾਣਨਾ, ਇਹਨਾਂ ਬੱਚਿਆਂ ਨੇ ਜਿਸ ਵੇਲੇ ਤੁਹਾਡੇ ਅੱਗੇ ਐਸੇ ਐਸੇ ਸਵਾਲ ਕੀਤੇ, ਤੁਹਾਡੇ ਕੋਲ ਜਵਾਬ ਕੋਈ ਨਹੀਂ ਜੀ ਆਉਣਾ। ਅੱਜ ਵੀ ਸੁਧਰ ਜਾਓ, ਇਸ ਗੱਲ ਨੂੰ ਧਿਆਨ ਵਿੱਚ ਲੈ ਆਓ ਕਿ ਗੁਰੂ ਘਰ ਕਿਸ ਕਿਸ ਚੀਜ਼ ਦੀ ਲੋੜ ਹੈ। ਹੁਣ ਕਹਿੰਦੇ ਨੇ ਹਾਜ਼ਰ ਕਿਵੇਂ ਹੋਈਏ? ਐਡੀ ਲੰਬੀ ਲਿਸਟ ਹੁੰਦੀ ਹੈ, ਪਹਿਲੇ ਸਾਡਾ ਧਿਆਨ ਲਿਸਟ ਵੱਲ ਜਾਂਦਾ, ਫਿਰ ਅਸੀਂ ਕਹਿੰਦੇ ਹਾਂ ਭਾਈ ਜੀ, ਸ਼ਹੀਦਾਂ ਦੇ ਨਾਂ ਭਾਵੇਂ ਰਹਿ ਜਾਣ, ਪੰਨਾ ਪਿਆਰਿਆਂ ਦੇ ਨਾਂ ਰਹਿ ਜਾਣ, ਅਰਦਾਸ ਵਿੱਚੋਂ ਭਾਵੇਂ ਜਿਹੜੀ ਮਰਜ਼ੀ ਤੁੱਕ ਰਹਿ ਜਾਏ, ਇਸ ਲਿਸਟ ਵਿੱਚੋਂ ਕੋਈ ਨਾਂ ਨਾ ਰਹਿਣ ਦੇਣਾ। ਸਾਰੇ ਪੜਿਓ। ਜਿਸ ਲਈ ਸਮੇਂ ਦੀ ਬਹੁਤ ਲੋੜ ਸੀ, ਪਰ ਸਟੇਜ ਵੱਲੋਂ ਸਮਾਂ ਮੈਨੂੰ ਪੂਰਾ ਨਹੀਂ ਮਿਲਿਆ, ਇਸ ਦਾ ਮੇਰਾ ਗਿਲਾ ਤੁਹਾਡੇ ਤੇ ਜ਼ਰੂਰ ਰਹੇਗਾ, ਕਿਉਂਕਿ 11:10 ਤੇ ਮੈਂ ਆਰੰਭ ਕੀਤਾ ਤੇ 11:15 ਮੈਂ ਸਮਾਪਤੀ ਕਰ ਦੇਣੀ ਹੈ। ਮੇਰੀ ਆਦਤ ਹੈ, ਮੈਂ ਆਪਣੇ ਸਮੇਂ ਦੀ ਕਦੀ ਉਲੰਘਣਾ ਨਹੀਂ ਕੀਤੀ। ਤੇ ਲਾਈਟ ਜੋ 5 ਮਿੰਟ ਪਹਿਲੇ ਬਾਲੀ ਜਾਣੀ ਹੈ, ਉਹ ਬਲ ਚੁੱਕੀ ਹੈ। ਇੰਡੀਆ ਵਿੱਚ ਤੇ ਮੈਂ ਲਾਈਟ ਵੀ ਨਹੀਂ ਬਲਣ ਦਿੰਦਾ, ਕਿਉਂਕਿ ਮੇਰੀ ਆਦਤ ਹੈ ਸਮੇਂ ਦੀ ਉਲੰਘਣਾ ਨਹੀਂ ਕਰਨੀ। ਸੋ ਆਓ ਮੈਂ ਇਸ ਪਾਸੇ ਨਾ ਜਾਵਾਂ, ਮੈਂ ਅਰਦਾਸ ਦਾ ਪ੍ਰਕਰਨ ਸਮਾਪਤ ਕਰਾਂ ਕਿ ਸਾਡੇ ਵਿੱਚ ਕਮੀ ਕੀ ਹੈ। ਹੈ ਹਜ਼ੂਰ ਹਾਜ਼ਰ ਅਰਦਾਸ, ਹੁਣ ਅਸੀਂ ਹਾਜ਼ਰ ਤੇ ਹੈ ਨਹੀਂ, ਅਰਦਾਸ ਕਿਵੇਂ ਹੋਵੇ? ਅਰਦਾਸ ਹੋ ਜਾਂਦੀ ਹੈ 15-20 ਮਿੰਟ ਦੀ, ਤੇ ਜਿੱਥੇ 1 ਮਿੰਟ ਮਨ ਨਹੀਂ ਇਕਾਗਰ ਰਹਿੰਦਾ, ਤੇ 20 ਮਿੰਟ ਕਿੱਥੇ ਖਲੋਏਗਾ? ਇਹਦਾ ਮਤਲਬ ਅਸੀਂ ਹਾਜ਼ਰ ਨਾ ਹੋ ਸਕੇ, ਇੱਥੋਂ ਹੀ ਸਾਡੇ ਵਿੱਚ ਕਮੀ ਆ ਗਈ। ਅੱਗੇ ਚੱਲੀਏ। ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਤੇਰੇ ਜੀ ਦੀ ਕੋਈ ਵੀ ਬਿਰਥਾ ਹੈ, ਤੂੰ ਆਪਣੇ ਗੁਰੂ ਅੱਗੇ ਅਰਦਾਸ ਕਰ। ਅਰਦਾਸ ਕਿਵੇਂ ਕਰਨੀ ਹੈ? ਛੋਡ ਸਿਆਨਪ ਸਗਲ ਮਨ ਤਨ ਅਰਪ ਧਰ। ਛੋਡ ਸਿਆਨਪ ਸਗਲ ਮਨ ਤਨ ਅਰਪ ਧਰ। ਹੁਣ ਪੁੱਛੀਏ ਆਪਣੇ ਮਨ ਕੋਲੋਂ, ਕਦੀ ਤੂੰ ਆਪਣਾ ਮਨ ਗੁਰੂ ਨੂੰ ਦਿੱਤਾ? ਕਦੀ ਇਹਦੇ ਆਪਣਾ ਤਨ ਗੁਰੂ ਦੇ ਅਰਪਣ ਕੀਤਾ ਈ? ਕਦੀ ਆਪਣੇ ਧਨ ਨੂੰ ਗੁਰੂ ਦਾ ਸਮਝਿਆ ਈ? ਬਿਲਕੁਲ ਨਹੀਂ। ਕਿਤੇ ਖਿਆਲ ਆ ਜਾਏ ਮਨ ਚ, ਕਹਿ ਦਿੰਦਾ ਮਨ ਵੀ ਤੇਰਾ, ਤਨ ਵੀ ਤੇਰਾ, ਤਨ ਵੀ ਤੇਰਾ ਪਰ ਕਬਜ਼ਾ ਮੇਰਾ। ਇਹ ਨਹੀਂ ਛੱਡਣਾ, ਇਹ ਸਾਡਾ ਹੀ ਰਹਿਣਾ ਚਾਹੀਦਾ। ਹੁਣ ਧਿਆਨ ਦੇਣਾ, ਜਦ ਮਨ ਹੀ ਗੁਰੂ ਨੂੰ ਨਹੀਂ ਦਿੱਤਾ, ਅਰਦਾਸ ਕਿੱਥੋਂ ਕਬੂਲ ਹੋ ਜਾਏ? ਸਤਿਗੁਰੂ ਜੀ ਕਹਿੰਦੇ ਨੇ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੀਏ ਪਾਈਏ। ਧਿਆਨ ਦੇਣਾ, ਆਲਸੀ ਕਦੀ ਤਨ ਨਹੀਂ ਦੇ ਸਕਦਾ, ਹੰਕਾਰੀ ਕਦੀ ਮਨ ਨਹੀਂ ਦੇ ਸਕਦਾ, ਤੇ ਸ਼ੂਮ ਕਦੀ ਤਨ ਨਹੀਂ ਦੇ ਸਕਦਾ। ਤੇ ਸਾਹਿਬ ਜੀ, ਜੇ ਤਿੰਨੇ ਚੀਜ਼ਾਂ ਕੋਈ ਦੇਈ ਦੇਵੇ ਫਿਰ ਅਰਦਾਸ ਕਬੂਲ ਹੋ ਜਾਏਗੀ? ਸਾਹਿਬ ਕਹਿੰਦੇ ਨਹੀਂ, ਹੁਕਮ ਮੰਨੀਏ ਪਾਈਏ।
ਜਦ ਤੱਕ ਹੁਕਮ ਨਹੀਂ ਮੰਨਦਾ ਤਦ ਤੱਕ ਗੱਲ ਨਹੀਂ ਬਣਦੀ। ਕਹਿੰਦੇ ਨੇ ਛੋੜ ਸਿਆਣਪ ਸਗਲ ਮਨ ਤਨ ਅਰਪ ਧਰ। ਅਗਰ ਜੇ ਇਸ ਚੀਜ਼ ਨੂੰ ਤੂੰ ਮਨ ਚ ਵਸਾ ਕੇ ਅਰਦਾਸ ਕਰੇ ਫਿਰ ਕੀ ਹੋਵੇਗਾ? ਬਿਰਥੀ

0: ਬਸ
1: ਫਿਰ ਜਨ ਦੀ ਅਰਦਾਸ ਕਦੀ ਬਿਰਥੀ ਨਹੀਂ ਹੋ ਸਕਦੀ। ਇਹ ਨਿਸ਼ਚਾ ਅੱਜ ਆਪਾਂ ਰੱਖ ਲਈਏ, ਕਿਉਂਕਿ ਸਾਰੀ ਗੱਲ ਨਿਸ਼ਚੇ ਦੀ ਹੈ। ਜਦ ਤੱਕ ਸਾਨੂੰ ਗੁਰੂ ਤੇ ਨਿਸ਼ਚਾ ਵਿਸ਼ਵਾਸ ਨਹੀਂ ਹੈ ਤੇ ਖਿਮਾ ਕਰਨਾ ਅਸੀਂ ਕੁਝ ਵੀ ਨਹੀਂ ਕਰ ਸਕਦੇ। ਕੁਝ ਗੱਲਾਂ ਰਹਿ ਗਈਆਂ ਨੇ, ਮੈਂ ਸਵੇਰ ਦੇ ਦੀਵਾਨ ਅੰਦਰ ਕੋਸ਼ਿਸ਼ ਕਰਾਂਗਾ ਕਿ ਇਹਨਾਂ ਗੱਲਾਂ ਨੂੰ ਮੈਂ ਤੁਹਾਡੇ ਸਮਕਸ਼ ਜ਼ਰੂਰ ਰੱਖਾਂ, ਕਿਉਂਕਿ ਇਹ ਜੋ ਅਰਦਾਸ ਦਾ ਟਾਪਿਕ ਹੈ ਬਹੁਤ ਲੰਬਾ ਹੈ ਤੇ ਅਰਦਾਸ ਵਿੱਚ ਕਿਹੜੇ ਕਿਹੜੀਆਂ ਗੱਲਾਂ, ਕਿਹੜੇ ਕਿਹੜੇ ਬਚਨ ਜਾਂ ਕਿਹੜੇ ਕਿਹੜੇ ਇਤਿਹਾਸ ਦੀਆਂ ਉਹ ਗੱਲਾਂ ਦੁਹਰਾਈਆਂ ਜਾਣੀਆਂ ਚਾਹੀਦੀਆਂ ਨੇ, ਉਹ ਤੇ ਭਾਈ ਪੂਰੀ ਅਰਦਾਸ ਸੁਣਾ ਕੇ ਹੀ ਦੱਸਿਆ ਜਾ ਸਕਦਾ ਹੈ। ਸਮਾਂ ਸਮਾਪਤ ਹੈ, ਆਓ ਕੋਈ ਰਸਨਾਵਾਂ ਜੀ ਨਾਰਾਏ ਸਾਰੇ ਮਿਲ ਕੇ ਆਖੋ।

ਪਹਿਲਾ ਮਾਰਗ ਪਹਿਲਾ ਰਸਤਾ ਪਹਿਲੀ ਜੁਗਤ ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ ਕਦੀ ਮੱਛੀ ਨੂੰ ਦੇਖ ਲੈ ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ ਉਹਦਾ ਜੀਵਨ ਹੀ ਪਾਣੀ ਹੈ ਇੱਕ ਖਿਨ ਵੀ ਨਾ ਧੀ ਰਹੇ ਇੱਕ ਪਲ ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ ਇਦਾਂ ਦਾ ਸੁਨੇ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ ਸ਼ਾਇਦ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ ਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾਵਾਂ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸੁਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਹੋਇਆ ਬਰਸ, ਪੈਂਦਾ ਹੋਇਆ ਮੀਂਹ, ਕਿਤਨਾ ਸੁਹਾਵਣਾ ਲੱਗਦਾ ਹੈ। ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ, ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ। ਐਸਾ ਸੁਨੇਹ ਕਰ, ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

0: ਇਹੋ ਜੀ ਪ੍ਰੀਤ ਕਹਿ ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰ ਦੇ ਤੇ ਮਨ ਗੁਰੂ ਨਾਲ ਜੋੜ ਲੈ ਪਿਆਰੇ
1: ਮਾਨ ਲਕੀ ਜੈ ਸ਼ਰਣ ਭਰੀ ਜੈ
0: ਸਾਹਿਬ ਉਪਦੇਸ਼ ਕਰਦੇ ਨੇ ਪਿਆਰੇ ਅਹੰਕਾਰ ਨਹੀਂ ਕਰਨਾ ਅਭਿਮਾਨ ਨਹੀਂ ਕਰਨਾ ਜਨ ਗੁਰੂ ਰਾਮਦਾਸ ਪਾਤਸ਼ਾਹ ਹਜ਼ੂਰ ਕਹਿੰਦੇ ਨੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਵ ਮੁਖ ਲਾਏ ਨਾਮਦੇਵ ਵਰਗਿਆਂ ਨੂੰ ਸਤਿਗੁਰ ਨੇ ਆਪਣੇ ਹਿਰਦੇ ਨਾਲ ਲਾ ਲਿਆ ਅਹੰਕਾਰੀਆਂ ਨੂੰ ਪਿੱਠ ਦੇ ਦਿੱਤੀ ਮੁਖ ਨਹੀਂ ਲਾਇਆ ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਨੀਵੇਂ ਲੇਕਿਨ ਭਾਈ ਸਿਮਰਨ ਕਰਨ ਵਾਲਿਆਂ ਨੂੰ ਨਾਮ ਜਪਣ ਵਾਲਿਆਂ ਨੂੰ ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਹਿਬ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ ਹਜ਼ੂਰ ਕਹਿੰਦੇ ਨੇ ਮਾਨ ਨਾ ਕੀਜੈ ਸ਼ਰਨ ਭਰੀ ਜੈ ਹੰਕਾਰ ਨਾ ਕਰ ਪਿਆਰਿਆ ਅਭਿਮਾਨ ਨਾ ਕਰ ਗੁਰੂ ਦੇ ਚਰਨਾਂ ਵਿੱਚ ਉਹਦੀ ਸ਼ਰਨ ਵਿੱਚ ਆ ਜਾ

ਸ਼ਾਇਦ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ ਬਲਿਹਾਰੀ ਹਾਂ ਸਦਕੇ ਹਾਂ ਕੋਲੀ ਹਾਂ ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਗੁਰੂ ਨਾਨਕ ਦੀ ਮੋਹਰ ਲਾ ਕੇ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਿਰਪਾ ਕਰਕੇ ਆਂਦੇ ਨੇ ਪਿਆਰੇ ਕਹੋ ਨਾਨਕ ਛੰਤ ਅਨੰਤ ਠਾਕੁਰ ਕੇ ਉਸ ਮਾਲਕ ਦੇ ਕਿਤਨੇ ਮੈਂ ਗੁਣ ਗਾਵਾਂ ਬੇਅੰਤ ਹੈ ਮੇਰਾ ਪਾਤਸ਼ਾਹ ਬੇਅੰਤ ਹੈ ਮੇਰਾ ਮਾਲਕ ਬੇਅੰਤ ਹੈ ਰਹਿਮਤਾਂ ਦਾ ਸਾਈਂ ਕਿਤਨੇ ਗੁਣ ਗਾਇਨ ਕਰਨ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ

ਸਾਹਿਬ ਦੀ ਰਚਨਾ ਤੇ ਇੱਕੋ ਹੀ ਹੈ, ਲੇਕਿਨ ਤੇਰੇ ਗੁਣ ਬਹੁਤੇ ਨੇ। ਭਗਤ ਕਬੀਰ ਜੀ ਮਹਾਰਾਜ ਉਸ ਮਾਲਕ ਦੇ ਗੁਣਾਂ ਦਾ ਅਥਾਹ ਬਿਆਨ ਕਰਦੇ ਹੋਏ ਆਪਣੇ ਰਸਨਾ ਤੋਂ ਕਿਰਪਾ ਕਰਦੇ ਨੇ ਤੇ ਆਉਂਦੇ ਨੇ।

ਛੱਤਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਤਾਕਤ ਬਣਾ ਲਵਾਂ। ਹੇ ਨਿਰਿਆ ਮਾਲਕਾ, ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨੇ।

ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਆਪਣੇ ਮੁਖਾਰ ਦਿਨ ਤੋਂ ਆਂਦੇ ਨੇ ਇੱਕ ਘੜੀ ਦਿਨ ਸਮੋਕੋ ਬਹੁਤ ਦਿਆਰੇ ਇਹ ਮੇਰਿਆ ਮਾਲਕਾ ਇੱਕ ਘੜੀ ਵੀ ਇੱਕ ਪਲ ਵੀ ਤੇਥੋਂ ਜੇ ਮੈਂ ਵਿਛੜ ਜਾਣਾ ਤੇ ਇੰਜ ਲੱਗਦਾ ਕਿਤਨੇ ਹੀ ਯੁਗ ਬਤੀਤ ਹੋ ਗਏ ਨੇ ਕਿਤਨਾ ਸਮਾਂ ਲੰਘ ਗਿਆ

ਸੰਤ ਅਤਰ ਸਿੰਘ ਮਸਤਵਾਣੇ ਵਾਲੇ ਬੈਠੇ ਸੀ ਦੀਵਾਨ ਚ, ਕੋਈ ਸ਼ਖਸ ਕੁਝ ਬੋਲ ਕੇ ਹਟਿਆ, ਵਿੱਚੋਂ ਕੋਈ ਦੂਸਰਾ ਬੋਲ ਪਿਆ, ਕਹਿਣ ਲੱਗਾ ਮਹਾਂਪੁਰਸ਼ੋ ਇਹਨੇ ਬੋਲਣ ਵੇਲੇ ਫਲਾਣੀ ਗਲਤੀ

ਵੇਲੇ ਭੁੱਲਣ ਹਾਰੇ ਉਹ ਹਰ ਵੇਲੇ ਬਖਸ਼ਣ ਹਾਰੇ ਆਖੋ ਸਤਨਾਮ ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾ ਅਸੀਂ ਦੁਨਿਆਵੀ ਜੀਵਨ ਦੋਹਰੇ ਹਾਂ ਭੁੱਲਣ ਹਾਰੇ ਹਾਂ ਪਰ ਗੁਰੂ ਪੂਰਾ ਮਿਲਿਆ ਹੋਵੇ ਤੇ ਜੋ ਘਾਟ ਵਾਰ ਉਹ ਆਪਣੀ ਬਖਸ਼ਿਸ਼ ਦੇ ਖਾਤੇ ਚੋਂ ਪੂਰੀ ਕਰ ਦਿੰਦਾ ਬਾਬਾ ਈਸ਼ਰ

0: ਜੀ ਆਵੇ ਤੁਹਾਡੀ ਮਿਹਰ ਦਾ ਸਦਕਾ ਰਾਜੀ
1: ਜਾਵੇ,
0: ਤੁਹਾਡੀ ਮਿਹਰ ਦਾ ਅਸੀਂ ਦੁਨਿਆਵੀ ਜੀਵਨ ਡੂਰੇ ਹਾਂ, ਭੁੱਲਣ ਹਾਰੇ ਹਾਂ, ਜਦੋਂ ਉਹ ਆਪਣੀ ਮਿਹਰ ਕਰ ਦਿੰਦਾ ਤੇ ਸਾਰੀਆਂ ਘਾਟਾਂ ਪੂਰੀਆਂ ਕਰ ਦਿੰਦਾ। ਮੇਰੇ ਸਮੇਤ ਸਾਰੇ ਮਾਣ ਕਰਿਓ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਧੀਆਂ ਕਹਾਉਣ ਦਾ ਮਾਣ ਪ੍ਰਾਪਤ ਹੈ। ਉਸ ਮਾਣ ਨਾਲ ਕਹੀਏ

ਸੋਚਦਾ ਰਹਿ ਜਾਂਦਾ ਕਿ ਦੁਨੀਆਂ ਦੀ ਕੋਈ ਵਸਤੂ ਨਹੀਂ ਬਾਬਾ ਦੀਪ ਸਿੰਘ ਦੇ ਦਰ ਤੋਂ ਜਿਹਦੀ ਝੋਲੀ ਨਾ ਭਰੇ। ਫਿਰ ਸੋਚਦਾ ਵਾ ਕਿ ਬਾਬਾ ਦੀਪ ਸਿੰਘ ਜੀ, ਤੁਸੀਂ ਇੱਕ ਕਲਗੀਆਂ ਵਾਲੇ ਪਾਤਸ਼ਾਹ ਦੇ ਸਿੱਖ ਹੋ, ਧਿਆਨ ਦੇਣਾ। ਉਹ ਗੁਰੂ ਕਿੰਨਾ ਕੁ ਪੂਰਾ ਸਮਰੱਥ ਹੋਏਗਾ ਜਿਹਨੇ ਇੱਕ ਸਿੱਖ ਨੂੰ ਇੰਨਾ ਕੁਝ ਆਖ ਸਕਣਾ। ਬਾਬਾ ਦੀਪ ਸਿੰਘ ਜੀ ਨੇ ਕਲਗੀ ਵਾਲੇ ਪਾਤਸ਼ਾਹ ਦੇ ਮੁਬਾਰਕ ਹੱਥਾਂ ਚੋਂ ਅੰਮ੍ਰਿਤ ਛਕਿਆ। ਜਤ ਸੱਤ ਤੇ ਪਹਿਰਾ ਦਿੱਤਾ, ਸੱਚ ਤੇ ਪਹਿਰਾ ਦਿੱਤਾ, ਗੁਰੂ ਦੀ ਚਾਲ ਤੇ

ਦੇ ਸਿੱਖ ਨੇ। ਆਖੋ ਸਤਨਾਮ ਖਾਲਸਾ ਜੀ। ਆਪਣਾ ਵਿਰਸਾ ਵੇਖਣਾ ਹੋਵੇ ਇੱਥੋਂ ਵੇਖ ਲਿਆ। ਬਾਬਾ ਨੰਦ ਸਿੰਘ ਜੀ ਬਚਨ ਕਰਦੇ ਸੀ ਨਾ, ਸਿੱਖ ਦੇ ਅੰਦਰੋਂ ਗੁਰੂ ਦੀ ਵਡਿਆਈ ਦੀ ਖੁਸ਼ਬੋ ਆਉਂਦੀ। ਇੱਕ ਕਲਗੀਆਂ ਵਾਲੇ ਪਾਤਸ਼ਾਹ ਦਾ ਸਿੱਖ ਜੇ ਕਿੰਨੀਆਂ ਦੀ ਝੋਲੀ ਭਰਨ ਦੇ ਸਮਰੱਥ ਹੈ, ਤੇ ਉਹ ਗੁਰੂ ਕਿੰਨਾ ਵੱਡਾ ਤੇ ਪੂਰਾ ਹੋਏਗਾ।

ਹਰ ਥਾਂ ਕੋਈ ਦੁਨੀਆ ਦਾ ਕਾਰਜ ਨਹੀਂ ਜਿਹਨੂੰ ਗੁਰੂ ਗੋਬਿੰਦ ਸਿੰਘ ਕਰਨ ਵਿੱਚ ਸਮਰੱਥ ਨਹੀਂ। ਕਾਜ ਨੇ ਹਰ ਕਾਰ

ਸਿੱਖ ਹੋ ਕੇ ਤੇ ਹੁਣ ਗਾਉਣੇ ਮਾਣ ਕਰਨਾ ਇੱਕ ਹਿੰਦੂ ਆਰੀਆ ਸਮਾਜੀ ਲਾਲਾ ਦੌਲਤ ਰਾਮ ਉਹ ਵੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੜ੍ਹਿਆ ਕਹਿੰਦੇ ਲੱਖਾਂ ਦਾ ਕੱਠ ਜਦੋਂ ਮਾਈਕ ਦੇ ਉੱਤੇ ਲਾਲਾ ਦੌਲਤ ਰਾਮ ਜੀ ਨੂੰ ਸਮਾਂ ਮਿਲਿਆ ਤੇ ਕਹਿਣਗੇ ਅੱਜ ਜਿਹੜਾ ਲੱਖਾਂ ਦਾ ਕੱਠ ਹੈ

ਨਿਰੰਤਰ ਖਾਈ ਖਾਏ। ਜੁਗਾਂ ਜੁਗੰਤਰਾਂ ਤੋਂ ਅਸੀਂ ਸਾਹਿਬ ਕੋਲੋਂ ਲੈਂਦੇ ਹੋਏ ਉਹਦੀਆਂ ਦਿੱਤੀਆਂ ਦਾਤਾਂ ਲੈ ਕੇ ਆਪਣਾ ਗੁਜ਼ਾਰਾ ਚਲਾ ਰਹੇ ਹਾਂ, ਕਿਉਂਕਿ ਉਹ ਸਾਹਿਬ ਜੋ ਹੈ ਉਹ ਨਿਤ ਨਵਾਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਗਾਉਂਦਿਆਂ ਹੋਇਆਂ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਨਿਤ ਨਵਾਂ ਹੈ ਔਰ ਸਦਾ ਸੰਸਾਰ ਨੂੰ ਦਾਤਾਂ ਦਿੰਦਾ ਆ ਰਿਹਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਸਿੱਧ ਮੰਡਲੀ ਵਿੱਚ ਪਹੁੰਚੇ ਤਾਂ ਸਿੱਧਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੱਸੋ ਉਹ ਸਾਹਿਬ ਕੈਸਾ ਹੈ ਔਰ ਉਹਦੀ ਸਾਹਿਬੀ ਕੈਸੀ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਚਾ ਸਾਹਿਬ ਸਾਚ ਨਾ ਹੈ, ਉਹ ਸਾਹਿਬ ਸੱਚਾ ਹੈ ਔਰ ਉਸਦਾ ਨਾਮ ਵੀ ਸੱਚਾ ਹੈ। ਸਾਚਾ ਸਾਹਿਬ ਸਾਚ ਨਾ ਹੈ, ਪਾਖਿਆਂ ਭਾਉ ਅਪਾਰ, ਆਖੇ ਮੰਗੇ ਦੇ ਦੇਹ ਦਾਤ ਕਰੇ ਦਾਤਾਰ। ਤਾਂ ਸਿੱਧਾਂ ਨੇ ਬੇਨਤੀ ਕੀਤੀ, ਫਿਰ ਐਸੇ ਵੱਡੇ ਸਾਹਿਬ ਦੇ ਕੋਲ ਜਦੋਂ ਜਾਈਏ ਤਾਂ ਉਹਦੇ ਅੱਗੇ ਭੇਟਾ ਕੀ ਰੱਖੀਏ। ਅੱਜ ਸੰਸਾਰ ਦੇ ਪਦਾਰਥਾਂ ਵਿੱਚੋਂ ਉਹਦੇ ਅੱਗੇ ਕੁਝ ਪਦਾਰਥ, ਧਨ ਦੌਲਤ ਕੁਝ ਰੱਖ ਦਿੱਤਾ ਤਾਂ ਕੀ ਰੱਖਿਆ। ਉਹਦੀਆਂ ਦਾਤਾਂ ਵਿੱਚੋਂ ਜੇ ਕੁਝ ਥੋੜੀ ਜਿਹੀ ਦਾਤ, ਥੋੜੀ ਜਿਹੀ ਵਸਤ ਉਹਦੇ ਅੱਗੇ ਰੱਖ ਦਿੱਤੀ ਤਾਂ ਕਿਆ ਉਹ ਪ੍ਰਸੰਨ ਹੋਵੇਗਾ। ਉਹ ਸੱਚੇ ਸਾਹਿਬ ਦੇ ਹਜ਼ੂਰੀ ਜਦੋਂ ਜਾਈਏ ਤਾਂ ਭੇਟਾ ਕੀ ਰੱਖੀਏ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਿੱਧਾਂ ਨੇ ਜਦੋਂ ਇਹ ਪੁੱਛਿਆ, ਫੇਰ ਕਿ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ। ਸਾਹਿਬ ਜੀ ਕਹਿਣ ਲੱਗੇ, ਇਹ ਪੁੱਛਦੇ ਹੋ ਕਿ ਉਸ ਸੱਚੇ ਸਾਹਿਬ ਦੇ ਹਜ਼ੂਰ ਕੀ ਰੱਖੀਏ, ਤਾਂ ਫੇਰ ਕਿ ਅੱਗੇ ਰੱਖੀਏ ਜਿੱਤ ਦਿਸ, ਫੇਰ ਕਿ ਅੱਗੇ ਰੱਖੀਏ ਜਿੱਤ ਦਿਸੇ ਦਰਬਾਰ, ਮੋਹਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ। ਸਾਹਿਬ ਜੀ ਕਹਿਣ ਲੱਗੇ, ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ। ਜੇ ਉਸ ਮਾਲਕ ਦੀ ਹਜ਼ੂਰੀ ਵਿੱਚ ਜਾਓ, ਸੱਚੇ ਸਾਹਿਬ ਦੇ ਕੋਲ ਜਾਓ ਤਾਂ ਬਈ ਉਹ ਤਾਂ ਇੱਕ ਸਿਫਤ ਸਲਾਹ ਪਸੰਦ ਕਰਦਾ ਔਰ ਜੋ ਵੀ ਉਸਦਾ ਗੁਣ ਗਾਉਂਦਾ ਹੈ ਉਸ ਗੁਣ ਗਾਉਣ ਵਾਲੇ ਵੱਲ ਉਸ ਪਰਮੇਸ਼ਵਰ ਦਾ ਮੁਖ ਹੋ ਜਾਂਦਾ। ਸਾਧ ਸੰਗਤ ਬੋਲੋ ਸ੍ਰੀ, ਕਿਉਂਕਿ ਉਹ ਸਾਹਿਬ ਸਦਾ ਨਿਤ ਨਵਾਂ ਹੈ ਔਰ ਸੰਸਾਰ ਉਹਦੇ ਕੋਲੋਂ ਦਾਤਾਂ ਲੈ ਕੇ ਖਾ ਰਿਹਾ ਹੈ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸੱਚ ਪੁਰਾਣਾ ਨਾ ਥੀਏ ਨਾਮ ਨਾ ਮੈਲਾ ਹੋਵੇ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਔਰ ਪਰਮੇਸ਼ਵਰ ਦਾ ਨਾਮ ਕਦੇ ਮੈਲਾ ਨਹੀਂ ਹੁੰਦਾ। ਸਾਧ ਸੰਗਤ ਬੋਲੋ ਸ੍ਰੀ। ਇਸ ਵਾਸਤੇ ਸਾਹਿਬ ਮੇਰਾ ਨੀਤ ਨਵਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਿਤ ਨਵੀਂ ਬਾਣੀ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਿਤ ਨਵੇਂ ਦਰਸ਼ਨ ਹਨ। ਇਸ ਵਾਸਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿੱਥੇ ਅਕਾਲ ਪੁਰਖ ਦੀ ਉਸਤਤ ਕਰ ਰਹੇ ਹਨ, ਸਾਨੂੰ ਜਾਚ ਸਿਖਾ ਰਹੇ ਹਨ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਉਣ ਵਾਲੀ ਪੀੜ੍ਹੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਮਾ ਕਿਵੇਂ ਗਾਣੀ ਹੈ।

ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਹੇ ਵਾਹਿਗੁਰੂ ਮੈਨੂੰ ਬਲ ਦੇ ਮੈਨੂੰ ਸਮਰੱਥਾ ਦੇ ਕਿ ਮੈਂ ਇੱਕ ਤੇਰੀ ਸੇਵਾ ਕਰਾਂ ਸਭੇ ਸਾਕ ਕੁੜਾਵੇ ਡਿੱਠੇ ਪੱਲੇ ਟੈਂਡੇ ਲਾਗੇ ਸਿੱਖ ਦਾ ਗੁਰੂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਔਰ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਤਿਆਗ ਕੇ ਕਿਸੇ ਹੋਰ ਪਾਸੇ ਜਾਵੇਗਾ ਕਿਸੇ ਦੇਵੀ ਦੇਵਤੇ ਵੱਲ ਹੋਰ ਕਿਸੇ ਦੀ ਆਸਾ ਮਨ ਵਿੱਚ ਰੱਖੇਗਾ ਕਬਰਾਂ ਨੂੰ ਜਾ ਕੇ ਪੂਜੇਗਾ ਮਣੀਆਂ ਮਸਾਣਾਂ ਵਿੱਚ ਜਾਏਗਾ ਆਖਿਆ ਜਿਵੇਂ ਬਛੜਾ ਆਪਣੇ ਗਊ ਆਪਣੀ ਗਊ ਮਾਂ ਦੇ ਥਣਾਂ ਨੂੰ ਛੱਡ ਕੇ ਦੂਸਰੀ ਗਊ ਦੇ ਥਣਾਂ ਤੇ ਜਾ ਕੇ ਜੇ ਦੁੱਧ ਮੰਗੇਗਾ ਤਾਂ ਉਸਨੂੰ ਕਦੇ ਉੱਥੋਂ ਦੁੱਧ ਨਹੀਂ ਮਿਲੇਗਾ ਲੱਤ ਹੀ ਮਿਲੇਗੀ ਸਾਧ ਸੰਗਤ ਬੋਲੋ ਸ੍ਰੀ ਭਾਈ ਗੁਰਦਾਸ ਜੀ ਕਹਿੰਦੇ ਹਨ ਇਸੇ ਤਰ੍ਹਾਂ ਜੇ ਆਪਣੇ ਗੁਰੂ ਦਾ ਓਟ ਆਸਰਾ ਛੱਡ ਕੇ ਜੇ ਦੂਸਰੇ ਕਿਸੇ ਪਾਸੇ ਜਾਵੇਗਾ ਤਾਂ ਭਾਈ ਕਦੇ ਪੂਰੀ ਨਹੀਂ ਪਵੇਗੀ ਤੇਰੀ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ ਜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਨੇ ਪੂਰੀ ਨਾ ਪਾਈ ਤਾਂ ਫਿਰ ਕੋਈ ਪਾ ਨਹੀਂ ਸਕਦਾ ਸਾਧ ਸੰਗਤ ਬੋਲੋ ਸ੍ਰੀ ਸਿੱਖ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਸੇਵਾ ਕਰ ਤਾਂ ਗੁਰੂ ਗ੍ਰੰਥ ਸਾਹਿਬ ਦੀ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ ਸਾਰੀ ਸਾਰੀ ਰਾਤ ਨਾਮ ਜਪ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜੋ ਕੇ ਬਾਬਾ ਨੰਦ ਸਿੰਘ ਜੀ ਨੇ ਨਾਮ ਜਪਿਆ ਤੇ ਫਿਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਗੁਰੂ ਨਾਨਕ ਨੂੰ ਪ੍ਰਗਟ ਕਰਕੇ ਦਰਸ਼ਨ ਕੀਤੇ ਸਾਧ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਸੇਵਾ ਕਰਕੇ ਹੀ ਗੁਰੂ ਨਾਨਕ ਦੇ ਕੋਲੋਂ ਬਖਸ਼ਿਸ਼ਾਂ ਲੈ ਗਏ ਗੁਰਤਾ ਗੱਦੀ ਲੈ ਗਏ ਗੁਰੂ ਨਾਨਕ ਦੇ ਘਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਹਦੀ ਮਨੋਕਾਮਨਾ ਪੂਰੀਆਂ ਹਨ ਜੇ ਗੁਰੂ ਨਾਨਕ ਦੇ ਘਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ ਸਤਿ ਸੰਗਤ ਬੋਲੋ ਸ੍ਰੀ ਭਾਈ ਲਹਿਣਾ ਜੀ ਨਿਸ਼ਕਾਮਤਾ ਦੇ ਨਾਲ ਸੇਵਾ ਕਰਦੇ ਦਿਨ ਰਾਤ ਫਿਰ ਉਹ ਦਿਨ ਆਇਆ ਜਦੋਂ ਗੁਰੂ ਨਾਨਕ ਨੇ ਆਪਣੇ ਹਿਰਦੇ ਨਾਲ ਲਾ ਕੇ ਆਖਿਆ ਲੈਣਿਆ ਭਾਈ ਤੂੰ ਲੈਣਾ ਹੈ ਤੇ ਅਸੀਂ ਤੇਰਾ ਦੇਣਾ ਹੈ ਇਸ ਵਾਸਤੇ ਅੱਜ ਤੋਂ ਆਪਣੇ ਅੰਗ ਨਾਲ ਲਾ ਕੇ ਗੁਰੂ ਨਾਨਕ ਨੇ ਲੈਣੇ ਨੂੰ ਅੰਗਦ ਕਰ ਦਿੱਤਾ ਆਪਣੀ ਜੋਤ ਗੁਰੂ ਅੰਗਦ ਦੇ ਹਿਰਦੇ ਵਿੱਚ ਰੱਖ ਦਿੱਤੀ ਤੇ ਆਖਿਆ ਹੁਣ ਤੂੰ ਖੰਡੂਰ ਵਿੱਚ ਜਾ ਕੇ ਸੰਗਤਾਂ ਨੂੰ ਨਾਮ ਜਪਾਓ ਗੁਰੂ ਅੰਗਦ ਦੇਵ ਜੀ ਖੰਡੂਰ ਦੀ ਧਰਤੀ ਤੇ ਬੈਠੇ ਹਰ ਵੇਲੇ ਇਹੀ ਅਰਦਾਸ ਕਰਮ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਗੁਰੂ ਨਾਨਕ ਜਦੋਂ ਦਾ ਮੈਂ ਤੈਨੂੰ ਵੇਖਿਆ ਤੇਰੀ ਸੇਵਾ ਕੀਤੀ ਹੈ ਹੁਣ ਮੈਨੂੰ ਅੱਖਾਂ ਵਿੱਚ ਹੋਰ ਕੋਈ ਜਚਦਾ ਹੀ ਨਹੀਂ ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਸਾਹਿਬ ਜੀ ਉੱਥੇ ਸੰਗਤਾਂ ਨੂੰ ਦਰਸ਼ਨ ਦਿੰਦੇ ਹਨ ਨਾਲ ਕੀਰਤਨ ਨਾਲ ਜੋੜਦੇ ਹਨ ਇੱਕ ਦਿਨ ਅੰਮ੍ਰਿਤ ਵੇਲੇ ਦਾ ਸਮਾਂ ਗੁਰੂ ਅੰਗਦ ਦੇ ਪਾਤਸ਼ਾਹ ਖੰਡੂਰ ਦੀ ਧਰਤੀ ਤੇ ਬਹਿ ਕੇ ਦੀਵਾਨ ਸਜਾਇਆ ਇਹ ਸ਼ਬਦ ਗਾ ਰਹੇ ਸੇਵੀ ਸਾਹਿਬ ਆਪਣਾ ਵਰਨਾ ਜਾਚੋ ਕੋਏ ਤਾਂ ਭਾਈ ਬਾਲਾ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ ਕਿ ਮੈਂ ਵੇਖਾਂ ਉਹ ਕੌਣ ਪੁਰਖ ਹੈ ਜਿਸ ਨੇ ਗੁਰੂ ਨਾਨਕ ਨੂੰ ਵੀ ਜਿੱਤ ਲਿਆ ਹੈ ਜਿਸ ਨੇ ਗੁਰੂ ਨਾਨਕ ਦਾ ਹਿਰਦਾ ਜਿੱਤ ਲਿਆ ਹੈ ਜਦੋਂ ਭਾਈ ਬਾਲਾ ਜੀ ਆਏ ਦੀਵਾਨ ਵਿੱਚ ਸਾਹਿਬ ਜੀ ਸ਼ਬਦ ਨਾਲ ਗਾ ਗਾ ਕੇ ਝੂਮ ਰਹੇ ਔਰ ਜਿਸ ਵੇਲੇ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਅੱਖਾਂ ਖੁੱਲਦੀਆਂ ਸਨ ਭਾਈ ਬਾਲੇ ਤੇ ਜਾ ਪੈਂਦੀਆਂ ਸਾਹਿਬ ਜੀ ਨੇ ਥੋੜੀ ਦੇਰ ਬਾਅਦ ਆਪਣੇ ਕੋਲ ਬੁਲਾਇਆ ਤੇ ਪੁੱਛਿਆ ਭਾਈ ਕੌਣ ਹੈ ਕਿੱਥੋਂ ਆਇਆ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਗਰੀਬ ਨਿਵਾਜ ਮੇਰਾ ਨਾਮ ਭਾਈ ਬਾਲਾ ਹੈ ਔਰ ਮੈਂ ਸਾਰੀ ਉਮਰ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹਿ ਕੇ ਉਹਨਾਂ ਦੀ ਸੇਵਾ ਕੀਤੀ ਹੈ
ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਸੁਣਿਆ ਭਾਈ ਬਾਲਾ ਉੱਠ ਕੇ ਖੜੋ ਗਏ, ਹਿਰਦੇ ਨਾਲ ਲਾ ਲਿਆ, ਆਖਿਆ ਤੂੰ ਬਾਲਾ ਹੈ ਮੇਰੇ ਗੁਰੂ ਨਾਨਕ ਦਾ ਸਾਥੀ। ਕੋਲ ਬਿਠਾ ਲਿਆ, ਆਖਿਆ ਸੁਣਾ ਨਾ ਗੁਰੂ ਨਾਨਕ ਦੀਆਂ ਸਿਫਤਾਂ, ਗੁਰੂ ਨਾਨਕ ਦੀਆਂ ਸਾਖੀਆਂ। ਜਿਵੇਂ ਜਿਵੇਂ ਭਾਈ ਬਾਲਾ ਗੁਰੂ ਨਾਨਕ ਦੀਆਂ ਸਿਫਤਾਂ ਸਾਖੀਆਂ ਗਾਉਂਦਾ ਹੈ, ਗੁਰੂ ਅੰਗਦ ਦੇਵ ਪਾਤਸ਼ਾਹ ਦੇ ਨੈਣ ਕਟੋਰੇ ਵਸ ਰਹੇ ਹਨ। ਜਦੋਂ ਕੋਈ ਪ੍ਰੀਤਮ ਦੀ ਆਪਣੇ ਪਿਆਰੇ ਦੀ ਗੱਲ ਸੁਣਾਵੇ ਤਾਂ ਉਹਦੀ ਯਾਦ ਵਿੱਚ ਫਿਰ ਅੱਖਾਂ ਵਿੱਚੋਂ ਨੀਰ ਵਹਿ ਤੁਰਦੇ ਹਨ। ਸਤਿ ਸੰਗਤ ਬੋਲੋ ਸ੍ਰੀ। ਕੁਝ ਦਿਨ ਭਾਈ ਬਾਲਾ ਉੱਥੇ ਰਿਹਾ ਤੇ ਸਾਹਿਬ ਜੀ ਨੇ ਲਿਖਾਰੀ ਦੇ ਕੇ ਭਾਈ ਬਾਲੇ ਕੋਲੋਂ ਜਨਮ ਸਾਖੀ ਲਿਖਾ ਲਈ ਗੁਰੂ ਨਾਨਕ ਦੀ। ਇੱਕ ਦਿਨ ਭਾਈ ਬਾਲੇ ਨੇ ਆਖਿਆ ਗੁਰੂ ਅੰਗਦ ਦੇਵ ਪਾਤਸ਼ਾਹ ਨੂੰ, ਗਰੀਬ ਨਿਵਾਜ ਮੇਰੇ ਮਨ ਵਿੱਚ ਇੱਕ ਸੰਸਾ ਹੈ, ਨਿਵਰਤ ਕਰੋ। ਸਾਹਿਬ ਜੀ ਕਹਿਣ ਲੱਗੇ, ਬੋਲ ਭਾਈ ਬਾਲਿਆ, ਗੁਰੂ ਵੱਲ ਸੰਸਾ ਰੱਖਣਾ ਨਹੀਂ ਚਾਹੀਦਾ ਕਦੇ, ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਸੰਸਾ ਰਹਿ ਜਾਂਦਾ ਉਹਨਾਂ ਦਾ ਹਿਰਦਾ ਮੈਲਾ ਹੋ ਜਾਂਦਾ, ਸੰਸਾ ਕੱਢ ਆਪਣਾ। ਤਾਂ ਭਾਈ ਬਾਲੇ ਨੇ ਹੱਥ ਜੋੜ ਕੇ ਆਖਿਆ ਕਿ ਸਾਰੀ ਉਮਰ ਗੁਰੂ ਨਾਨਕ ਦੀ ਸੇਵਾ ਮੈਂ ਕੀਤੀ, ਗੁਰੂ ਨਾਨਕ ਪਾਤਸ਼ਾਹ ਦੇ ਨਾਲ ਮੈਂ ਰਿਹਾ, ਤੇ ਜਦੋਂ ਗੁਰਤਾ ਗੱਦੀ ਦੇਣ ਦਾ ਸਮਾਂ ਆਇਆ ਤੇ ਆਪ ਨੂੰ ਬਿਠਾ ਦਿੱਤਾ ਗੱਦੀ ਤੇ। ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਸੇਵਾ ਕੀਤੀ, ਤੂੰ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਭਾਈ ਬਾਲਾ ਕਹਿਣ ਲੱਗਾ, ਮੈਂ ਗੁਰੂ ਨਾਨਕ ਨੂੰ ਪੂਰਨ ਸੰਤ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਕਹਿਣ ਲੱਗੇ, ਭਾਈ ਬਾਲਿਆ ਫਿਰ ਗੁਰੂ ਨਾਨਕ ਨੇ ਤੈਨੂੰ ਪੂਰਨ ਸੰਤ ਹੀ ਬਣਾ ਦਿੱਤਾ। ਭਾਈ ਬਾਲਾ ਕਹਿਣ ਲੱਗਾ, ਮੈਂ ਤਾਂ ਗੁਰੂ ਨਾਨਕ ਨੂੰ ਸੰਤ ਜਾਣ ਕੇ ਪੂਜਿਆ ਤੇ ਤੁਸੀਂ ਕੀ ਜਾਣ ਕੇ ਸੇਵਾ ਕੀਤੀ, ਤੁਸੀਂ ਗੁਰੂ ਨਾਨਕ ਨੂੰ ਕੀ ਜਾਣ ਕੇ ਪੂਜਿਆ। ਤਾਂ ਗੁਰੂ ਅੰਗਦ ਦੇ ਪਾਤਸ਼ਾਹ ਦੀਆਂ ਡੁੱਬ ਡੁੱਬ ਅੱਖਾਂ ਭਰੀਆਂ, ਆਖਿਆ ਮੈਂ ਗੁਰੂ ਨਾਨਕ ਨੂੰ ਪਾਰ ਬ੍ਰਹਮ ਪਰਮੇਸ਼ਵਰ ਜਾਣ ਕੇ ਪੂਜਿਆ। ਭਾਈ ਬਾਲਾ ਵੀ ਰੋ ਪਿਆ, ਕਹਿਣ ਲੱਗਾ ਫਿਰ ਗੁਰੂ ਨਾਨਕ ਨੇ ਤੁਹਾਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਰੂਪ ਹੀ ਕਰ ਦਿੱਤਾ। ਸਤ ਸੰਗਤ ਬੋਲੋ ਸ੍ਰੀ। ਸਤਿਗੁਰੂ ਨੂੰ ਜਿਹਾ ਕੋ ਕਰ ਜਾਣੇ ਤੇਹਾ ਫਲ ਪਾਵੇ ਸੋਈ, ਗੁਰੂ ਨੂੰ ਜਿਹੜਾ ਕੋਈ ਜਿਸ ਭਾਵਨਾ ਦੇ ਨਾਲ ਪੂਜਦਾ ਉਤਨੀਆਂ ਕੋ ਬਖਸ਼ਿਸ਼ਾਂ ਗੁਰੂ ਨਾਨਕ ਦੇ ਦਰ ਤੋਂ ਲੈ ਜਾਂਦਾ ਹੈ। ਭਾਈ ਭਾਈ ਲੈਣਾ ਲੈ ਗਿਆ ਲੈ ਗਿਆ ਭਾਈ ਲੈਣਾ, ਔਰ ਫਿਰ ਗੁਰੂ ਅੰਗਦ ਦੇਵ ਬਣ ਬੈਠਾ, ਜਿਹਦੇ ਹਿਰਦੇ ਵਿੱਚ ਗੁਰੂ ਨਾਨਕ ਦਾ ਨਿਵਾਸ ਹੈ। ਤੇ ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਨਾਨਕ ਨੂੰ ਹੀ ਨਾਨਕ ਨਾਨਕ ਗਾਉਂਦੇ ਹੋਏ ਕੀ ਆਖਦੇ

ਨਹੀਂ ਬਾਣੀ ਪੜਦਾ ਸ਼ਸਤਰ ਵਿਦਿਆ ਵੀ ਸਿੱਖਦਾ ਪਿਆ ਗੁਰਬਾਣੀ ਦੀ ਵਿਦਿਆ ਵੀ ਸਿੱਖਦਾ ਪਿਆ ਇੱਕ ਗੱਲ ਦੱਸ ਸੰਗਤ ਦੇ ਜੂਠੇ ਕੌਲੇ ਕਿਉਂ ਮਾਂਜ ਰਹੇ ਨੇ ਕਿਉਂ ਮਾਂਜ ਰਹੇ ਧਿਆਨ ਦੇਣਾ ਇਹ ਬੜੀ ਗੁਣ ਜਿਹੜਾ ਨਾ ਇਹੋ ਹੀ ਮਾਧੋ ਸਾਧੂ ਜਨ

ਤੇ ਅੰਦਰੋਂ ਅਰਦਾਸਾਂ ਕਰਿਓ ਮੈਨੂੰ ਉਹਨਾਂ ਦਾ ਸੰਗ ਦੇ ਜਿਨ੍ਹਾਂ ਦਾ ਮੈਂ ਇਤਿਹਾਸ ਪੜ੍ਹ ਕੇ ਕਰਤਾ ਨਾ ਬਣਾ ਸੇਵਕ ਬਣ ਜਾਵਾਂ। ਦੁਆਪਰ ਯੁਗ ਦੇ ਅਵਤਾਰ ਸ਼੍ਰੀ ਕ੍ਰਿਸ਼ਨ ਜੀ ਦੀ ਗੇਂਦ ਨਾ ਗੇਂਦ ਖੇਡਦਿਆਂ ਖੇਡਦਿਆਂ ਜਮੁਨਾ ਚ ਚਲੀ ਗਈ ਹੈ ਜੀ। ਤੇ ਜਦੋਂ ਜਮੁਨਾ ਚ ਉਤਰੇ ਨਾ ਆਪਣੀ ਗੇਂਦ ਲੈਣ ਲਈ ਕਾਲੀ ਨਾਗ, ਜਮੁਨਾ ਦੇ ਵਿੱਚ ਕਾਲੀ ਨਾਗ, ਕਈ ਜਗ੍ਹਾ ਕਾਲੀਆ ਨਾਗ ਵੀ ਲਿਖਿਆ। ਕ੍ਰਿਸ਼ਨ ਜੀ ਇਹਦੇ ਨਾਲ ਚੋਜ ਕਰਨ ਲੱਗ ਪਏ, ਉਹਦੀ ਸਰੀਰ ਨੂੰ ਮਰੋੜਨ, ਕਦੀ ਪੂਛ ਨੂੰ ਮਰੋੜਨ।

ਦਿਓ ਕਿ ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਧਿਆਨ ਦੇਣਾ ਕਾਲੀ ਨਾਲ, ਤੁਸੀਂ ਮੇਰੀ ਪੂਛ ਮਰੋੜ ਦਿਓ, ਸਿਰੀ ਮਰੋੜ ਦਿਓ। ਜੇ ਮੈਨੂੰ ਦੇਣਾ ਹੀ ਹੈ ਨਾ ਤੇ ਮੈਨੂੰ ਆ ਦੇ ਦਿਓ, ਮੇਰਾ ਯਾਰ ਵਰਗਾ ਸੁਭਾਅ ਬਦਲ ਦਿਓ। ਸਾਧ ਸੰਗਤ ਧਿਆਨ ਦੇਣਾ।

ਨਾਲ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ। ਹੁਣ ਸੁਭਾਅ ਹੀ ਬਦਲ ਦੀ ਗੱਲ ਹੋ ਜਾਏ ਤੇ ਕੰਸ ਦਾ ਬਦਲਣ ਦੇ ਲੜਨ ਦੀ ਲੋੜ ਹੀ ਨਹੀਂ, ਏਡੀ ਯੋਧੇ ਜਾਣ ਦੀ ਲੋੜ ਹੀ ਨਹੀਂ। ਕਹਿਣ ਲੱਗੇ ਮੈਂ ਤੇਰਾ ਸੁਭਾਅ ਨਹੀਂ ਬਦਲ ਸਕਦਾ, ਧਿਆਨ ਦੇਣਾ। ਤੇ ਕਾਲੀ ਨਾਗ ਕਹਿੰਦਾ ਜੀ ਗੇਂਦ ਤੁਹਾਡੀ ਡਿੱਗੀ, ਭਲਾ ਮੇਰਾ ਹੋਇਆ ਤੇ ਬਸ ਮੇਰੇ ਨਾਲ ਚੋਜ ਕਰਕੇ ਚਲ ਜਾਓਗੇ। ਨਿੱਕੀ ਜੀ ਗੱਲ ਲੈਣੀ ਬਸ, ਕ੍ਰਿਸ਼ਨ ਜੀ ਕਹਿੰਦੇ ਮੈਂ ਤੇਰਾ ਸੁਭਾਅ ਨਹੀਂ ਯਾਰ ਵਰਗਾ ਬਦਲ ਸਕਦਾ। ਉਹ ਕਹਿੰਦਾ ਜੀ ਹੁਣ ਗੇਂਦ ਵੀ ਡਿੱਗੀ ਆਏ ਵੀ ਉਹ ਤੁਸੀਂ ਨਹੀਂ ਬਦਲ ਸਕਦੇ। ਇਹ ਗੱਲ ਪਕੜਨੀ। ਕ੍ਰਿਸ਼ਨ ਜੀ ਕਹਿੰਦੇ ਕਾਲੀ ਨਾਗ ਮੈਂ ਤੇਰਾ ਯਾਰ ਵਰਗਾ ਸੁਭਾਅ ਨਹੀਂ ਬਦਲ ਸਕਦਾ, ਇੱਕ ਢੰਗ ਏ ਉਹ ਤੇਰੇ ਤੇ ਕਿਰਪਾ ਕਰ ਸਕਦਾ। ਉਹ ਕੀ ਕਹਿੰਦੇ ਤੇਰੇ ਕਰਮ ਤੇਰੀ ਵਿਧ ਇਹੋ ਜਿਹੀ ਬਣਾ ਸਕਦਾ ਕਿ ਤੈਨੂੰ ਸਤ ਸੰਗਤ ਮਿਲ ਸਕਦਾ ਜਿੱਥੇ ਜਾ ਕੇ ਤੇਰਾ ਯਾਰ ਵਰਗਾ ਸੁਭਾਅ ਤਬਦੀਲ ਹੋ ਸਕਦਾ। ਗਹੀ ਕਿਆ ਕੋ ਸਕਦਾ ਤੈਨੂੰ ਮੈਂ ਸਤਸੰਗ ਦੀ ਵਿਧ ਬਣਾ ਸਕਦਾ, ਯਾਰ ਵਰਗਾ ਸੁਭਾਅ ਸਤਸੰਗ ਬਦਲਾ ਸਕਦਾ। ਇਹ ਬੜੀ ਬਾਤ ਹੈ ਗੁਰੂ ਪਿਆਰਿਓ।

ਉਹਨਾਂ ਦਾ ਇਤਿਹਾਸ ਪੜ੍ਹ ਕੇ ਸੁਣ ਕੇ ਉਹ ਨਹੀਂ ਛੱਡਣਾ। ਉਹਦੇ ਨਾਲ ਸਾਡਾ ਯਾਰ ਵਰਗਾ ਸੁਭਾਅ ਜਾ ਸਕਦਾ। ਹੁਣ ਤੁਸੀਂ ਵੀ ਅੰਦਰੋਂ ਮੰਗੋ ਕਿ ਗਰੀਬ ਨਵਾਜ਼,

ਕਿਉਂਕਿ ਤੁਹਾਡੇ ਚੋਂ ਬਹੁਤ ਬੀਬੀਆਂ ਅਲੱਗ ਅਲੱਗ ਸੇਵਾ ਨਿਭਾਉਂਦੀਆਂ, ਕਿਤੇ ਸਾਡੀ ਸੇਵਾ ਚ ਕਰਤਾਪਨ ਨਾ ਆ ਜਾਏ। ਸੇਵਕ ਬਣ ਕੇ ਵੇਖੋ ਬਾਬਾ ਜੀ ਕਿੱਡੀ ਪਦਵੀ ਤੇ ਕੌਲੇ ਜੂਠੇ ਸੰਗਤ ਦੇ ਮਾਂ ਦੇ। ਸਤਿਗੁਰੂ ਪਤਾ ਨੀ ਦੂਜੇ ਸਿੱਖਾਂ ਨੂੰ ਪ੍ਰੇਰਣਾ ਦੇਣ ਲਈ ਪੁੱਛਦੇ ਨੇ, ਦੱਸ ਤੇ ਸਹੀ ਕੌਲੇ ਕਿਉਂ ਮਾਂਜਦਾ? ਕਹਿੰਦੇ ਜੀ ਮੈਂ ਤਾਂ ਮਾਂਜਦਾ ਕਿ ਮਨ ਛਾਲਾਂ ਮਾਰ ਸਕਦਾ ਤੇ ਮੇਰੀ ਸੇਵਕ ਬਣ ਕੇ ਬੀਤ ਜਾਵੇ, ਕਰਤਾਪਨ ਨਾ ਆ ਜਾਵੇ। 50,000 ਦਾ ਇਕੱਠ ਨਹਿਰ ਤੇ ਬਾਬਾ ਈਸ਼ਵਰ ਸਿੰਘ ਜੀ ਤੇ ਕਹਿਣਾ ਮੈਂ ਤੇ ਝਾੜੂ ਦੇਣ ਵਾਲਾ ਹਾਂ, ਫਿਰ ਕਹਿਣਾ ਵੀ ਮੈਂ ਪੜਿਆ ਲਿਖਿਆ ਨੀ ਬਾਬਾ ਈਸ਼ਵਰ ਸਿੰਘ ਜੀ। 50,000 ਦੇ ਇਕੱਠ ਚ ਕਹਿਣਾ ਕਿ ਮੈਂ ਤੇ 3 ਜਮਾਤਾਂ ਪੜਿਆ, ਬਾਬਾ ਈਸ਼ਵਰ ਸਿੰਘ ਜੀ ਦੇ ਬੱਚਿਆਂ ਨੂੰ ਵੀ ਮੈਂ ਤੇ 3 ਜਮਾਤਾਂ ਪੜਿਆ ਤੇ ਮੈਨੂੰ 3 ਜਮਾਤਾਂ ਬਾਬਾ ਨੰਦ ਸਿੰਘ ਜੀ ਨੇ ਪੜ੍ਹਾਈਆਂ, ਪੱਬਾ ਭੁੱਲ ਗਿਆ ਜੀ, ਪੱਬਾ ਭਲਾ ਜੀ ਤੇ ਪੱਬਾ ਭਾਣਾ ਜੀ। ਗਜ ਕਿਹਾ ਕੋ ਸਤਨਾਮ ਸ੍ਰੀ ਵਾਹ। ਬਾਬਾ ਜੀ ਨੇ ਕਹਿਣਾ ਵੀ ਮੈਂ ਤੇ ਆਹ 3 ਜਮਾਤਾਂ ਪੜ੍ਹਾਂ। ਫਿਰ ਬਚਨ ਸੁਣਾਇਆ, ਬਾਬਾ ਈਸ਼ਰ ਸਿੰਘ ਕਹਿੰਦੇ ਇੱਕ ਵਾਰੀ ਬਾਬਾ ਜੀ ਇੱਕ ਗੁਰਦੁਆਰੇ ਵੱਲ ਉਂਗਲ ਕਰਕੇ ਕਹਿਣ ਲੱਗੇ ਕਿੰਨਾ ਸੋਹਣਾ ਬਣਿਆ ਹੈ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਮੈਂ ਅੱਗੋਂ ਕਹਿਤਾ ਹਾਂ ਜੀ ਬਿਲਕੁਲ ਠੀਕ, ਬਿਲਕੁਲ ਠੀਕ। ਕਹਿੰਦੇ ਇਹ ਹੁਣ ਅਸੀਂ ਬੋਲ ਨਹੀਂ ਸਕਦੇ, ਉਹਨਾਂ ਨੇ ਆਖਿਆ ਬਾਬਾ ਈਸ਼ਰ ਸਿੰਘ ਜੀ ਕਹਿੰਦੇ ਸਾਨੂੰ ਤਾੜ ਕਰਕੇ ਚਪੇੜ ਪਈ।

ਤੇਰੇ ਕੋਲੋਂ ਸੱਤ ਵਜਨ ਨਹੀਂ ਕਿਹਾ ਜਾਂਦਾ ਆਖੋ ਸੱਤ ਕਹਿੰਦੇ ਇੱਕ ਵਾਰੀ ਅਸੀਂ ਕਹਿ ਬੈਠੇ ਲੇਕਿਨ ਲੇਕਿਨ ਲੇਕਿਨ ਧਿਆਨ ਦੇਣਾ ਬਾਬਾ ਜੀ ਨੇ ਫਿਰ ਤਾੜਨਾ ਕੀਤੀ ਕਹਿੰਦੇ ਬਿਲਕੁਲ ਠੀਕ ਲੇਕਿਨ ਕਿੱਥੇ ਲਿਖਿਆ ਗੁਰੂ ਗ੍ਰੰਥ ਸਾਹਿਬ ਆਖੋ ਸਾਧਨਾ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਲਫ਼ਜ਼ ਨਿਚੋੜ ਕੱਢੋ ਗਰੀਬੀ ਦੀ ਪੜ੍ਹਾਈ ਗਰੀਬੀ ਦੀ ਸਤ ਬਚਨ ਦੀ ਪੜ੍ਹਾਈ ਨਿਮਰਤਾ ਦੀ ਪੜ੍ਹਾਈ ਕਹਿਣ ਲੱਗੇ ਸਾਨੂੰ ਕਹਿੰਦੇ ਫਾਰਸੀ ਸਿੱਖ ਗਿਆ ਲੇਕਿਨ ਬਿਲਕੁਲ ਠੀਕ ਇੱਥੇ ਤੇ ਸੱਤ ਬਚਨ ਦੀ ਪੜ੍ਹਾਈ ਕੋਈ ਗੱਲ ਕਹਿਣੀ ਸੱਤ ਬਚਨ ਦੀ ਅੱਛਾ ਜੀ ਸੱਤ

ਸਾਡੀ ਵੀ ਸੇਵਕ ਬਣ ਕੇ ਵੇਚੇ। ਇਹੋ ਹੀ ਬਾਬਾ ਦੀਪ ਸਿੰਘ ਦੇ ਗੁਣ ਆ ਜਾਣਗੇ, ਇਹੋ ਹੀ ਸਾਡਾ ਮਿਲਣਾ ਹੈ, ਕਿਉਂਕਿ ਇਹ ਬੂਟਾ ਇਹੋ ਜਿਹਾ ਗੁਰੂ ਬਣਾਈ ਜਾਂਦਾ ਹੈ ਕਿ ਕਿਸੇ ਕੋਲੋਂ ਅਭਿਆਸੀ ਕਮਰਿਆਂ ਦੀ ਸੇਵਾ ਲੈ ਰਿਹਾ, ਕਿਸੇ ਕੋਲ ਖੁੱਲੇ ਪਾਠ ਵੰਡਣ ਦੀ, ਕਿਸੇ ਕੋਲ ਸਹਿਜ ਪਾਠ ਵੰਡਣ ਦੀ, ਕਿਸੇ ਕੋਲ ਮਾਇਆ ਦੇ ਤੌਰ ਤੇ ਸੈਂਚੀਆਂ ਦੀ ਸੇਵਾ ਦੇ ਰਿਹਾ, ਕੋਈ ਸੈਂਚੀਆਂ ਲਿਜਾ ਰਿਹਾ ਕਿਵੇਂ। ਕਿਤੇ ਮਨ ਚ ਫੁਰਨਾ ਬਣ ਜੇ, ਮੈਂ ਨਾ ਹੁੰਦਾ ਇੰਨੇ ਅਭਿਆਸੀ ਕਮਰੇ ਨਹੀਂ ਸੀ ਬਣਨੇ, ਮੈਂ ਨਾ ਹੁੰਦਾ ਤੇ ਇੰਨੀਆਂ ਘਰਾਂ ਚ ਪ੍ਰਕਾਸ਼ ਨਹੀਂ ਸੀ ਹੋਣਾ, ਮੈਂ ਨਾ ਹੁੰਦਾ ਇੰਨੀਆਂ ਸੈਂਚੀ ਰੇਲਾਂ ਜਾਣੀਆਂ ਨਹੀਂ ਸੀ, ਮੈਂ ਨਾ ਹੁੰਦਾ ਇੰਨਿਆਂ ਨੇ ਵਾਜਾ ਨਹੀਂ ਸੀ ਸਿੱਖਣਾ, ਮੈਂ ਨਾ ਹੁੰਦਾ ਇੰਨੇ ਪਾੜ ਚ ਪਈ ਨਹੀਂ ਸੀ ਵੰਡੇ ਜਾਣੇ। ਜੇ ਇਹ ਆ ਜੇ ਤੇ ਸਮਝੋ ਅਸੀਂ ਕਰਤਾ ਬਣ ਗਏ। ਤੁਹਾਡੀ ਸੰਗਤ ਦਾ ਹੀ ਬੱਚਾ ਭਾਈ ਹਰਮਿੰਦਰ ਸਿੰਘ, ਜਿਹੜੇ ਪਹਿਲੇ ਦਫ਼ਤਰ ਚ ਬਹਿੰਦੇ ਸੀ ਭਲਾਈ ਕੇਂਦਰ, ਬਾਬਾ ਜੀ ਤੁਸੀਂ ਉਹਨੂੰ ਪਿਆਰ ਨਾਲ ਕਹਿੰਦੇ ਹੋ, ਹੁਣ ਉਹਦੀ ਡਿਊਟੀ ਬਾਹਰ ਏ, 7 ਦਿਨ ਲੜੀਆਂ ਚਲਾ ਕੇ ਆਏ ਗੰਗਾਨਗਰ। ਇਹ ਜਿਹੜੀਆਂ ਲੜੀਆਂ ਚੱਲਦੀਆਂ ਨੇ, ਗੰਗਾਨਗਰ ਵੀ ਸ਼ੁਰੂ ਹੋਈਆਂ ਨੇ ਗੁਰੂ ਦੀ ਮਿਹਰ ਨਾਲ। ਉੱਥੇ ਇੰਨਾ ਸੰਗਤ ਦਾ ਮਨ ਭਿੱਜਿਆ, ਲੋਕੀ ਬੈਂਕ ਜਾਣਾ ਛੱਡ ਗਏ, ਦਫ਼ਤਰ ਜਾਣਾ ਛੱਡ ਗਏ, ਵੀ ਸਾਡੇ ਕਦਮ ਵੀ ਉਸ ਘਰ ਵੱਲ ਜਾਂਦੇ ਜਿੱਥੇ ਲੜੀਆਂ ਰੱਖੀਆਂ। ਉਹ ਆਨੰਦ ਹੀ ਬੜਾ, 10-12 ਪਾਠ ਉੱਥੇ ਲੜੀਆਂ ਦੇ ਰੱਖੇ, 9 ਤੋਂ ਸ਼ਾਮੀ 5 ਵਜੇ ਤੱਕ। ਹੁਣ ਤੁਸੀਂ ਤੇ ਥੋੜਾ ਗਿੱਜ ਗਏ ਹੋ ਹੈਂਜੀ, ਤੇ ਤੁਹਾਡੇ ਲਈ ਤਾਂ ਕੋਈ ਐਡੀ ਨੀ, ਜਿਹਨੂੰ ਉਧਰ ਪਿਆਸੀ ਧਰਤੀ ਨੂੰ ਮਿਲੇ ਨਾ, ਉਹਨਾਂ ਲਈ ਬੜੀ ਵੱਡੀ ਬਾਤ। ਉਹ ਘਰ ਛੱਡ ਕੇ ਵੇਖੋ 7 ਦਿਨ ਉੱਥੇ, ਨਵੀਂ ਚੀਜ਼ ਸ਼ੁਰੂ ਕਰਾਉਣੀ ਬੜੀ ਔਖੀ ਹੁੰਦੀ, ਬਹੁਤ ਔਖੀ। ਹੁਣ ਜਦੋਂ 7 ਦਿਨ ਦੀਆਂ ਲੜੀਆਂ ਦੇ

ਜਦੋਂ ਆਇਆ ਤੇ ਮੈਨੂੰ ਪਤਾ ਲੱਗ ਗਿਆ ਫੋਨ ਤੇ ਸਤਿਕਾਰ ਬੜਾ ਮਿਲਿਆ ਮੈਂ ਆ ਕੇ ਕਦੇ ਪਾਸਾ ਨਾ ਉਲਟ ਜੇ ਡਰ ਬੜਾ ਲੱਗਦਾ ਜਦੋਂ ਆਇਆ ਤੇ ਕਹਿੰਦਾ ਵੀ ਇੰਜ ਗੰਗਾ ਨਗਰ ਸਮਾਪਤੀ ਹੋ ਗਈ ਏ ਹੁਣ ਪਰਸੋਂ ਚੌਥ ਕੁਰਾਲੀ ਜਾਣਾ ਉੱਥੇ ਵੀ ਸਾਜਨ ਲੜੀਆਂ ਉਹ ਵੀ ਨਵੀਆਂ ਸ਼ੁਰੂ ਹੋਈਆਂ ਮੈਂ ਕਿਹਾ ਫੋਨ ਤੇ ਬਾਕੀ ਗੱਲ ਤੇ ਬਾਅਦ ਚ ਕਰਾਂਗੇ ਤੇ ਪਹਿਲੇ ਬਾਬਾ ਦੀਪ ਸਿੰਘ ਦੇ ਦਰ ਤੇ ਨਾ ਇੱਕ ਘੰਟੇ ਜੋੜੇ ਝਾੜ ਗਿਆ ਕਹਿੰਦਾ ਉਹ ਕਿਉਂ ਧਿਆਨ ਦੇਣ ਮੈਂ ਕਿਹਾ ਉਹ ਇਸ ਵਾਸਤੇ ਕਿ ਫੋਨ ਤੇ ਰਿਪੋਰਟ ਆ ਗਈ ਏ ਕਿ ਸਰੋਪੇ ਬੜੇ ਪਏ ਐ ਲੋਹੀਆਂ ਬੜੀਆਂ ਪਈਆਂ ਹੈ ਸੰਗਤ ਨੇ ਬਹੁਤ ਸਤਿਕਾਰ ਕੀਤਾ ਕਿਤੇ ਇਹ ਨਾ ਫੁਰਨਾ ਬਣ ਜੇ ਬਈ ਸਭ ਕੁਝ ਮੇਰੇ ਕਰਕੇ ਜੋੜੇ ਝਾੜ ਕੇ ਆ ਇੱਕ ਘੰਟਾ ਤੇ ਕਹਿ ਬਾਬਾ ਦੀਪ ਸਿੰਘ ਜੀ ਜਿੱਥੇ ਮਰਜ਼ੀ ਭੇਜੋ ਹੈਗਾ ਮੈਂ ਤੁਹਾਡੇ ਜੋੜੇ ਝਾੜ ਨਾ ਲਈ ਆ।

ਜਦੋਂ ਦੋ ਦੋ ਤਿੰਨ ਤਿੰਨ ਦਿਨ ਤੁਹਾਡੇ ਕੋਲੋਂ ਬਾਹਰ ਕੋਈ ਗੁਰੂ ਸੇਵਾ ਲੈ ਕੇ ਆ ਕੇ ਘੰਟਾ ਜੋੜੇ ਝਾੜਿਆ ਕਰੋ, ਉਹ ਕਿਸ ਵਾਸਤੇ ਕਿ ਸੱਚਿਆ ਪਾਤਸ਼ਾਹ ਅਸੀਂ ਜੋੜੇ ਝਾੜਨਾ ਲਈ ਆ, ਸਾਡੀ ਸੇਵਕ ਬਣ ਕੇ ਬੀਤ ਜਾਵੇ ਇਹਦੇ ਨਾਲ ਨਾ ਜੀ ਵਾੜ ਲੱਗ ਜਾਂਦੀ, ਜਿੱਥੇ ਤੁਸੀਂ ਹੋ ਕੇ ਆਏ ਹੁੰਦੇ ਨਾ ਉੱਥੇ ਵਾੜ ਲੱਗ ਜਾਂਦੀ, ਵਾੜ ਤੁਹਾਡੀ ਨਿਮਰਤਾ ਨਾਲ ਉੱਥੇ ਵਾੜ ਲੱਗ ਜਾਂਦੀ ਗੁਰੂ, ਇਹਨੂੰ ਮੈਂ ਦੱਸ ਨਹੀਂ ਸਕਦਾ ਲਫ਼ਜ਼ਾਂ ਚ ਇਸ਼ਾਰਾ ਲੈਣਾ। ਜਿਤਨੇ ਅਸੀਂ ਬੈਠੇ ਹਾਂ ਬਾਬਾ ਦੀਪ ਸਿੰਘ ਜੀ ਦਾ ਗੁਣ, ਹੁਣ ਬਾਰਿਸ਼ ਹੋ ਗਈ ਤੇ ਅਗਲਾ ਸਵਾਲ ਜਵਾਬ ਬੜੇ ਪਿਆਰੇ ਹੈ, ਕੈਸਾ ਸੀਨ ਹੋਏਗਾ, ਮਾਲਕ ਖੜਾ ਹੋਵੇ, ਬਾਬਾ ਜੀ ਦੇ ਹੱਥ ਸਵਾਹ ਨਾਲ ਲਿਬੜੇ ਹੋਣ, ਕੋਲਾ ਹੱਥ ਫੜਿਆ ਹੋਵੇ ਤੇ ਇਹ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਕਿ ਕੋਲੇ ਕਿਉਂ ਮਾਜਦਾ ਪਿਆ ਦੀਪ ਸਿੰਘ, ਉਹਨਾਂ ਨੇ ਕਿਹਾ ਜੀ ਸੇਵਕ ਬਣ ਕੇ ਬੀਜ ਜੇ ਮੈਂ ਕਰਤਾ ਨਾ ਬਣ ਜਾ। ਤੇ ਹੁਣ ਅਗਲਾ ਸਵਾਲ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਅਗਲੀ ਵਾਰੀ ਸਾਂਝਾ ਕਰਾਂਗੇ, ਉਹ ਉਹਨਾਂ ਨੇ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਹੋ ਗਈ ਹੈ, ਹੁਣ ਕੋਲ ਖੜੇ ਹੋ ਤੇ ਮੇਰੀ ਵੀ ਇੱਕ ਸਵਾਲ ਜਿਹੜਾ ਨਾ ਉਹ ਆਪ ਜੀ ਕਿਰਪਾ ਕਰੋ ਉਹਦਾ ਮੈਨੂੰ ਜਵਾਬ ਝੋਲੀ ਚ ਪਾਓ। ਤੇ ਉਹ ਸਵਾਲ ਸੀ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਆਖੋ ਸਤਨਾਮ। ਇਹ ਬਾਬਾ ਦੀਪ ਸਿੰਘ ਨੇ ਸਵਾਲ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ, ਕਿ ਮੇਰੀ ਵੀ ਇੱਕ ਦਿਲ ਚ ਸਵਾਲ ਹੈ ਵੀ ਸੋਚਿਆ ਸੀ ਅੱਜ ਪੁੱਛਦਾ ਕੱਲ ਪੁੱਛਦਾ। ਤੇ ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਦੱਸ ਕੀ ਪੁੱਛਦਾ ਦੀਪ ਸਿੰਘ, ਕਹਿੰਦੇ ਜੀ ਮੇਰਾ ਸਵਾਲ ਹੈ ਕਿ ਗੁਰੂ ਦੀ ਖੁਸ਼ੀ ਕਿਵੇਂ ਲਈ ਦੀ ਹੈ, ਗੁਰੂ ਦੀ ਖੁਸ਼ੀ ਕਿਵੇਂ ਮਿਲਦੀ ਹੈ। ਉਹ ਜਿਹੜਾ ਜਵਾਬ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਉਹ ਅਗਲੇ ਵੀਰਵਾਰ ਆਖੋ ਸਤਨਾਮ ਬਾਬਾ ਜੀ ਸੇਵਾ ਲੈਣ, ਕਿਉਂਕਿ ਉਹ ਵੀ ਬਣ ਜਾਣਾ ਇਹੋ ਹੀ 26 ਜਨਵਰੀ ਤੋਂ ਬਾਅਦ ਨੇੜੇ ਨੇੜੇ ਹੀ ਆ ਜਾਣਾ ਪ੍ਰਸੰਗ, ਇਹੋ ਹੀ ਚੱਲਣਾ। ਤੇ ਅੱਜ ਤੇ ਉਹ ਗੱਲ ਬਣ ਗਈ ਜਿਹੜਾ ਟੈਲੀਵਿਜ਼ਨ ਸੀਰੀਅਲ ਵਾਲੀ, ਉਹ ਵੀ ਸੀਰੀਅਲ ਇੱਥੇ ਕਰਕੇ ਮੁਕਾਉਂਦੇ ਆ ਕਿ ਬੀਬੀ ਕਹਿੰਦੀ ਹੁਣ ਲਾਣਾ ਹੀ ਪੈਣਾ ਕੱਲ ਕੀ ਹੋਣਾ ਹੈ ਜੀ, ਜਿਹੜੇ ਬਾਰਿਸ਼ ਕਰਕੇ ਗੱਡੀਆਂ ਚ ਬੈਠੇ ਆ ਜਾਂ ਚਾਰੇ ਮਗਰ ਚਲੇ ਗਏ ਆ ਜਾਂ ਰਿਸ਼ਤੇਦਾਰੀ ਕਰਕੇ ਆਏ ਆ ਜਾਂ ਜਿਹੜਾ ਪਰਿਵਾਰ ਕਰਾ ਰਿਹਾ, ਜੇ ਤੇ ਸਾਰਾ ਕਿਨਕਾ ਕਰੰਟ ਲੱਗ ਜੇ ਫਿਰ ਕਹਿੰਦਾ ਹੁਣ ਅਗਲੇ ਵੀਰਵਾਰ ਆਉਣਾ ਜ਼ਰੂਰ ਹੈ। ਵੀ ਗੁਰੂ ਗੋਬਿੰਦ ਸਿੰਘ ਨੇ ਕੀ ਜਵਾਬ ਦਿੱਤਾ ਗੁਰੂ ਦੀ ਖੁਸ਼ੀ।

ਫਿਰ ਸਰਦੀ ਗੋਬਿੰਦ ਜਗਿਆ ਆਦ ਜੁਗਾਦ ਰੇ ਸਹਾਰੇ ਮਤ ਗੁਰਮਤ।

تن سمر کر میں تجھ بن

ਕੰਨਾਂ ਨੂੰ ਕਟੋਰੇ ਬਣਾ ਕੇ ਨਿਰੋਲ ਅੰਮ੍ਰਿਤ ਬਾਣੀ ਦਾ ਰਸ ਪੀਤਾ ਹੈ ਉਹ ਖੁਸ਼ਕਿਸਮਤ। ਗੁਰੂ ਨਾਨਕ ਦੇ ਦਰ ਤੇ ਸਦਾ ਹੀ ਅੰਮ੍ਰਿਤ ਰਸਤਾ ਹੈ ਪਰ ਤੀਲੇ ਭਾਗਾਂ ਵਾਲੇ ਕਿਸੇ ਮਹਾਂਪੁਰਸ਼ ਨੇ ਲਿਖਿਆ ਹੈ ਕਿ ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾਂ ਤੋਂ ਖੀਵੇ ਉਨ੍ਹਾਂ ਨੂੰ ਝੂਠੇ ਅਮਲ ਦੀ ਲੋੜ ਹੀ ਨਹੀਂ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾਂ ਤੋਂ ਖੀਵੇ ਅੱਠੇ ਪਹਿਰ ਮਹਿਲ ਵਿੱਚ ਚਾਨਣ ਬਣਨ ਪ੍ਰੇਮ ਦੇ ਦੀਵੇ। ਫਿਰ ਐਵੇਂ ਨਹੀਂ ਬਲਦੇ ਬਾਈ ਦੀਵੇ। ਬਾਬਾ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਮਹਾਂਪੁਰਸ਼ ਫਰਮਾਉਂਦੇ ਸਨ ਦੀਵਾ ਜਗਾਉਣ ਵਾਸਤੇ ਬੜੀ ਮਿਹਨਤ ਕਰਨੀ ਪੈਂਦੀ। ਪਹਿਲਾਂ ਤਾਂ ਦੀਵਾ ਬਣਾਈਏ ਫਿਰ ਉਸ ਨੂੰ ਪਕਾਈਏ ਫਿਰ ਉਹਦੇ ਵਾਸਤੇ ਤੇਲ ਸਰਸੋਂ ਨੂੰ ਨਪੀੜ ਕੇ ਕੱਢਣਾ ਪੈਂਦਾ। ਸਰਸੋਂ ਕਿੱਥੋਂ ਉੱਗਦੀ? ਬੜੀ ਮਿਹਨਤ। ਫਿਰ ਤੇਲ ਪੈ ਗਿਆ ਅਜੇ ਵੀ ਨਹੀਂ ਜਗਦਾ ਵੱਟਦੀ ਲੋੜ ਉਹਦੇ ਵਾਸਤੇ ਕਿਤਨੀ ਮਿਹਨਤ ਕਰਨੀ ਪੈਂਦੀ। ਫਿਰ ਵੱਟ ਵੀ ਲਗਾ ਰੱਖੀ ਹੈ ਹੁਣ ਜਗਾਈਏ ਬਾਈ ਦੀਵਾ। ਇਹ ਸੋਹਣਾ ਦੀਵਾ ਜਗਾਈ ਕਿਵੇਂ ਜਗੇਗਾ? ਪਿਆਰ ਦੇ ਨਾਲ, ਪਿਆਰ ਦੇ ਨਾਲ ਦੀਵਾ ਜਗੇਗਾ। ਬਈ ਜਗ ਗਿਆ ਦੀਵਾ ਤੇ ਲੋਕੀ ਆਪੇ ਕਹਿੰਦੇ ਨੀ ਫਲਾਣੇ ਘਰ ਦੀਵਾ ਜਗਦੇ ਪਏ। ਆਖੋ ਸੀ ਬਾਈ ਸਾਰੇ ਆਖੋ ਬਾਈ ਸਰਤ ਮਾਈ ਭਾਈ ਜੇ ਮੇਰੇ ਧੰਨ ਗੁਰੂ ਨਾਨਕ ਦੇ ਦਰਬਾਰ ਚ ਆ ਕੇ ਜੁੜੇ ਹੋ ਆਓ ਭਾਗਾਂ ਵਾਲਿਓ ਆਪਣੀ ਰਸਨਾ ਪਵਿੱਤਰ ਕਰੋ ਸੇਵਕ ਦੇ ਕੰਮ ਸਫਲੇ ਕਰੋ ਪਿਆਰ ਨਾਲ ਆਖੋ ਸਤਨਾਮ ਧੰਨਵਾਦ। ਜੋ ਗੁਰੂ ਦੇ ਪਿਆਰੇ ਜੁੜ ਬੈਠੇ ਹੋ ਉਹ ਗੁਰੂ ਜਿਸਨੇ ਸਾਨੂੰ ਸਭੋ ਕੁਝ ਦਿੱਤਾ ਸਾਡੇ ਵਾਸਤੇ ਬਾਰਾਂ ਬਾਰਾਂ ਸਾਲਾਂ ਦੀਆਂ ਉਦਾਸੀਆਂ ਧਾਰ ਲਈ ਬੇਬੇ ਨੇ ਕਿਹਾ ਸੀ ਵੀਰ ਵੇ ਵੇਖਣਾ ਨਿੱਕੇ ਨਿੱਕੇ ਬੱਚੇ ਸ੍ਰੀ ਚੰਦ ਤੇ ਲਖਮੀਦਾਸ ਤੁਸੀਂ ਬਾਹਰ ਚਲੇ ਜਾਂਦੇ ਹੋ ਇਹ ਫਿਰ ਉਦਾਸ ਹੋ ਕੇ ਮੇਰੇ ਕੋਲ ਆ ਜਾਂਦੇ ਨੇ ਤੇ ਕਈ ਦਿਨ ਬੇਬੇ ਸਾਡਾ ਵੀ ਕੋਈ ਬਾਪੂ ਹੈ। ਆਖੋ ਸ੍ਰੀ ਹੋਏ ਅਸਲਾ ਵੀ ਕੋਈ ਬਾਪੂ ਦੂਜਿਆਂ ਦੇ ਬਾਪੂ ਆਪਣੇ ਬੱਚਿਆਂ ਨੂੰ ਮਠਿਆਈਆਂ ਲਿਆ ਕੇ ਦਿੰਦੇ ਖਿਡੌਣੇ ਲਿਆ ਕੇ ਦਿੰਦੇ ਤਰ੍ਹਾਂ ਤਰ੍ਹਾਂ ਦੀ ਚੀਜ਼ਾਂ ਲਿਆ ਕੇ ਦਿੰਦੇ ਬੇਬੇ ਸਾਡਾ ਵੀ ਕੋਈ ਬਾਪੂ। ਵੀਰ ਨੇ ਇਹਨਾਂ ਨੂੰ ਛਾਤੀ ਨਾਲ ਲਾ ਕੇ ਕਹਿੰਦੀ ਆ ਪੁੱਤੋ ਤੁਹਾਡਾ ਬਾਪੂ ਦੁਨੀਆਂ ਦਾ ਬਾਪੂ ਹੈ। ਪਰ ਵੀਰ ਹੁਣ ਨਾ ਜਾ ਹੁਣ ਨਾ ਪਰਦੇਸਾਂ ਨੂੰ ਜਾ ਤੋ ਪਿਆਰੀ ਸਾਧ ਸੰਗਤ ਪਰਵਕਾਰੀ ਦਾਤਾ ਜੀ ਦੋਵਾਂ ਬੱਚਿਆਂ ਨੂੰ ਸ੍ਰੀ ਚੰਦ ਤੇ ਲਕਸ਼ਮੀ ਦਾਸ ਗੋਡਿਆਂ ਤੇ ਬੈਠੇ ਸਾਨੂੰ ਠਾ ਦਿੱਤਾ। ਪੁੱਤਰ ਜਗਤ ਦਾ ਮਿੱਠਾ ਮੇਵਾ ਹੈ ਪਿਆਰਿਓ। ਪੁੱਤਰ ਪਿੱਠ ਨਾਲ ਆ ਕੇ ਲੱਗ ਜਾਵੇ ਮਾਤਾ ਪਿਤਾ ਦੀ ਛਾਤੀ ਚੜ ਜਾਂਦੀ ਹੈ। ਪਰ ਮੇਰੇ ਦਾਤੇ ਨੇ ਆਪਣੇ ਪੁੱਤਰਾਂ ਨੂੰ ਉਠਾ ਕੇ ਤੇ ਬੇਬੇ ਵੱਲ ਮੁਖਾਤਰ ਹੋ ਕੇ ਕਿਹਾ ਸੁਣ ਕੇ ਗੱਲ ਇਹ ਪੀਰਾਂ ਦੇ ਪੀਰ ਬੋਲੇ ਸੁਣ ਕੇ ਗੱਲ ਇਹ ਪੀਰਾਂ ਦੇ ਪੀਰ ਬੋਲੇ ਰੱਬ ਆਪ ਹੀ ਪਾਲ ਸੀ ਸਾਰਿਆਂ ਨੂੰ ਜਦ ਕਿ ਰੱਬ ਦੇ ਨਾਲ ਸਭ ਦੁਖੀ ਦਿਸਣ ਕਰਾਂ ਕੀ ਮੈਂ ਦੁਆ ਦਿਲਾ ਰਿਹਾ। ਮੇਰੇ ਨਿਰੰਕਾਰ ਰੱਬ ਨੇ ਆਇਆ ਸੰਸਾਰ ਦੁਨੀਆਂ ਦੁਖੀ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅੱਗ ਵੀ ਸਾਡੀ ਹੈ। ਬੇਬੇ ਮੈਨੂੰ ਜਾਣ ਦੇ ਨਾ ਬਿਠਾ ਇੱਥੇ ਸੰਸਾਰ ਰੋਗੀ ਹੋ ਚੁੱਕਾ ਹੈ। ਇਹ ਸੰਸਾਰ ਰੋਗੀ ਨਾਮ ਦਾਰੂ ਨਾਮ ਦਾ ਦਾਰੂ ਦਿੱਤਾ ਉਸ ਦਾਤੇ ਨੇ ਜਿਸ ਦਾ ਗੁਰਪੁਰਬ ਮਨਾ ਰਹੇ ਹੋ ਇਹੀ ਦਾਤ ਹੁੰਦੀ ਹੈ। ਆਏ ਕਿ ਪਿਆਰ ਨਾਲ ਪੜੋ ਪਹਿਲਾਂ ਸੇਤ ਬੋਲੇ ਤੇ ਪਿੱਛੇ ਸਾਰੀ ਸਹੀ ਸੰਗਤ ਗੱਜ ਕੇ ਆਪਣੀਆਂ ਆਪਣੀਆਂ ਹਾਜ਼ਰੀਆਂ ਲਗਵਾਉਣ। ਬਾਬਾ ਜੀ ਬਚਨ ਕਰਦੇ ਸਨ ਜਿਹੜਾ ਸੰਗਤ ਜਾ ਕੇ ਰੌਲਾ ਪਾਉਂਦਾ ਹੈ ਉਹ ਇੱਥੋਂ ਕੁਝ ਨਹੀਂ ਲੈ ਜਾਂਦਾ ਤੇ ਜਿਹੜਾ ਚੁੱਪ ਕਰਕੇ ਬੈਠਾ ਰਹਿੰਦਾ ਸ਼ਬਦ ਦੀ ਧਾਰਨਾ ਨਹੀਂ ਕਰਦਾ। ਬਾਬਾ ਜੀ ਕਹਿੰਦੇ ਸਨ ਉਹ ਗੁਰੂ ਕੀ ਦਇਆ ਕਾ ਚੋਰ ਤੇ ਜਿਹੜਾ ਗੱਜ ਕੇ ਬੋਲਦਾ ਹੈ ਤੇ ਗੁਰੂ ਨਾਨਕ ਦੇ ਦਰ ਤੇ ਉਹਦੀ ਹਾਜ਼ਰੀ ਲੱਗ ਜਾਂਦੀ ਹੈ। ਗੁਰੂ ਨਾਨਕ ਹਾਜ਼ਰ ਨਾਜ਼ਰ ਬੈਠਾ ਆਪ ਲਗਵਾਓ ਹਾਜ਼ਰੀਆਂ ਸਾਡਾ ਗੁਰਪੁਰਬ ਮਨਾਇਆ ਸਫਲਾ ਹੋ ਜਾਏ ਪਿਆਰੀ ਸਾਹਿਬ।
پہلا سر بولے پیچھے ساری سنگت. واہ گرو.

ਇਸ ਅੰਮ੍ਰਿਤ ਨੂੰ ਪ੍ਰਾਪਤ ਕੌਣ ਕਰਦੇ ਹਨ? ਜਿਨ ਭਿੰਬਰ ਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚ, ਜਿਨ੍ਹਾਂ ਨੇ ਬਈ ਸ਼ਬਦ ਨੂੰ ਸੁਣੇ

ਮਾਈਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ, ਇਹ ਗੱਲਾਂ ਕਰਨੀਆਂ ਨੀ, ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਣੀ। ਨਹੀਂ ਮਾਤਾ ਜੀ, ਉਹ ਤਾਂ ਬੋਲਣੀ, ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ, ਜਿਉਂ ਜਿਉਂ ਰਸਨਾ ਗੁਰਬਾਣੀ ਨਾਲ ਜੁੜੇਗੀ, ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਜ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸੇਵਕ ਪਿੱਛੇ ਸਾਰੀ ਸੰਗਤ ਮਾਈ ਉਠਾਈ।

she allowed herself to die.

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤੇਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵਸ ਰਿਹਾ ਹੈ। ਨਾ ਤਾਂ ਉਹ ਸਤਨੇ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਜਦੋਂ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੈ ਜਗਿਆਸੂ, ਫਿਰ ਵਾਹਿਗੁਰੂ ਹਮੇਸ਼ਾ ਇਹਦੇ ਅੰਗ ਸੰਗ ਹੁੰਦਾ ਹੈ। ਉਨ੍ਹਾਂ ਚਿਰ ਹੀ ਠੋਕਰਾਂ ਪੈਂਦੀਆਂ ਨੇ ਜਿੰਨਾ ਚਿਰ ਅਸੀਂ ਉਹਨੂੰ ਵਿਸਾਰ ਦਈਏ। ਮਹਾਰਾਜ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਵੇ, ਪਰ ਜੇ ਉਹਦਾ ਸਿਮਰਨ ਕਰੀਏ, ਨਾਮ ਜਪੀਏ, ਤੇ ਉਹ ਹਮੇਸ਼ਾ ਹਰ ਜਗ੍ਹਾ ਸਹਾਈ ਹੁੰਦਾ ਹੈ। ਜਿਵੇਂ ਗੁਰੂ ਪਾਤਸ਼ਾਹ ਕਹਿ ਰਹੇ ਨੇ,

को आई कृपा कर बनवा लिया।

कोई ना साथ बिन साथ ना दिसे जग विच को संत हाट

ਸਨਮਾਨ ਯੋਗ ਗੁਰੂ ਕੀ ਸੰਗਤ ਜੀਓ, ਦੋ ਜਹਾਨ ਮਾਲਕ ਸ਼ਬਦ ਗੁਰੂ ਦੀ ਪਾਵਨ ਹਜ਼ੂਰੀ ਵਿਚ ਜਦ ਬੈਠੇ ਹੋ, ਭਾਗਾਂ ਵਾਲੇ ਹੋ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਰੂਹਾਨੀਅਤ ਦੇ ਪੁੰਜ ਹਨ, ਉੱਥੇ ਸੰਗੀਤ ਦੇ ਸੋਮੇ ਵੀ ਹਨ। ਗੁਰੂ ਗ੍ਰੰਥ ਸਾਹਿਬ ਜੀ ਆਬਾਦਤ ਦੇ ਨਾਲ ਨਾਲ ਸੰਗੀਤ ਦੇ ਮਹਾਨ ਸਮਰਾਟ ਵੀ ਹਨ। ਮੋਸਟਲੀ ਬਾਣੀ ਰਾਗਾਂ ਅਤੇ ਤਾਲਾਂ ਵਿਚ ਹੈ। ਮੈਂ ਤੇ ਐਸਾ ਸਮਝਦਾ ਹਾਂ ਕਿ ਜਿਵੇਂ ਸ਼ਬਦ ਗੁਰੂ ਹੈ, ਸੰਗੀਤ ਸਿੱਖ ਹੈ। ਸਿੱਖ ਤੇ ਗੁਰੂ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ। ਸਿੱਖ ਗੁਰੂ ਤੋਂ ਬਿਨਾਂ ਸੋਹਣਾ ਨਹੀਂ ਲੱਗਦਾ। ਸੰਗੀਤ ਸ਼ਬਦ ਗੁਰੂ ਹੈ।

ਤਾਂ ਸਿੱਖ ਹੈ, ਬਹੁਤ ਕੁਝ ਨਹੀਂ ਕਹਾਂਗਾ, ਤੁਸੀਂ ਆਲਮ ਵਿਦਵਾਨ ਲੋਕ ਤੇ ਗੁਰੂ ਕੇ ਸਿੱਖ ਬੈਠੇ ਹੋ। ਮੈਂ ਤੇ ਸਮਝਦਾ ਗੁਰੂ ਕਾ ਸਿੱਖ ਬਣਨਾ ਬੜੀ ਮਹਾਨਤਾ ਹੈ। ਇਹ ਬੱਚੀ ਅਨਾਊਂਸ ਕਰਦੀ ਸੀ, ਸ਼ਾਇਦ ਇਹਨਾਂ ਦੇ ਅੰਡਰਸਟੈਂਡਿੰਗ ਚ ਫਰਕ ਰਿਹਾ ਹੈ। ਬਾਈ ਸਿੱਖ ਨਹੀਂ, ਸੇਵਕ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਮਤ ਦਾ ਸਦਕਾ ਇਸ ਧਰਤੀ ਤੇ 21 ਅੰਮ੍ਰਿਤ ਸੰਚਾਰ ਆਪਣੇ ਹੱਥੀਂ ਕੀਤੇ ਹਨ। 22ਵਾਂ ਇੱਕ ਅੰਮ੍ਰਿਤ ਸੰਚਾਰ ਅਸੀਂ ਕੀਤਾ, ਜਿਸ ਦੀ ਸਰਪ੍ਰਸਤੀ ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ ਕਰ ਰਹੇ ਸੀ, 22 ਕੀਤੇ ਹਨ। ਉਹਦੇ ਵਿਚ ਮਸਕੀਨ ਜੀ, ਹੈਡ ਗ੍ਰੰਥੀ ਗਿਆਨੀ ਕਿਰਪਾਲ ਸਿੰਘ, ਵੈਦ ਗੁਰਚਰਨ ਸਿੰਘ ਜੀ, ਭਾਈ ਦਲੀਪ ਸਿੰਘ ਦਰਦੀ ਤੇ ਦਾਸ, ਉਹ ਵਾਲ ਸਾਲ ਵਿਚ ਕੀਤਾ ਸੀ। ਉਂਝ 21 ਅੰਮ੍ਰਿਤ ਸੰਚਾਰ ਸੇਵਕ ਨੇ ਧੰਨ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਬਖਸ਼ਿਸ਼ ਦਾ ਸਦਕਾ ਨਿਸ਼ਕਾਮਤਾ ਸਹਿਤ ਆਪ ਨਿਭਾਏ ਹਨ। ਇਹ ਖੁਸ਼ਕਿਸਮਤੀ ਹੈ। ਖੈਰ, ਤੁਹਾਡੇ ਸਾਹਮਣੇ ਜੈਤ ਸ੍ਰੀ ਮਹੱਲਾ ਪੰਜਵਾਂ, ਵੀਰ ਜੀ ਜੈਤ ਸ੍ਰੀ ਗਾ ਕੇ ਗਏ ਹਨ, ਮੇਰੇ ਗੁਰਭਾਈ ਹਨ, ਤੇ ਮੇਰੇ ਵੀ ਬੈਠਿਆਂ ਥੱਲੇ ਖਿਆਲ ਆਇਆ ਵੀ ਇੱਕੋ ਉਸਤਾਦ ਦੇ ਸ਼ਾਗਿਰਦ ਹਾਂ। ਕੋਮਲ ਜੀ ਤੇ ਸੇਵਾ ਵਿਚ ਬੈਠ ਕੇ ਇਨ੍ਹਾਂ ਨੇ ਤਲੀਮ ਹਾਸਲ ਕੀਤੀ ਹੈ ਤੇ ਗਾਲਬਨ ਮੈਨੂੰ ਵੀ ਉਨ੍ਹਾਂ ਕੋਲ ਬੈਠਣ ਦਾ ਸਮਾਂ ਬਣਿਆ। 48 ਸਾਲ ਤਾਂ ਮੈਨੂੰ ਕੀਰਤਨ ਕਰਦਿਆਂ ਹੋ ਗਏ ਹਨ, ਅੱਧੀ ਸਦੀ ਹੈ। ਖੈਰ, ਜੈਤ ਸ੍ਰੀ ਮਹੱਲਾ ਪੰਜਵਾਂ ਪੂਰਬੀ ਥਾਠ ਦਾ ਮੇਰੇ ਵੀਰ ਜੀ ਥਿਊਰੀ ਤੁਹਾਨੂੰ ਦੱਸ ਹੀ ਗਏ ਹਨ, ਫਿਰ ਵੀ ਮੈਂ ਰਿਪੀਟ ਕਰ ਦੇਵਾਂ। ਪੂਰਬੀ ਥਾਠ ਦਾ ਔੜਵ ਸੰਪੂਰਨ ਰਾਗ ਹੈ। ਔੜਵ ਤੋਂ ਮੁਰਾਦ ਪੰਜ ਸੁਰ, ਜਾਂਦਿਆਂ ਪੰਜ ਸੁਰ ਲੱਗਦੇ ਹਨ, ਆਉਂਦਿਆਂ 7 ਸੁਰ ਲੱਗਦੇ ਹਨ, ਜਾਂਦਿਆਂ ਰਿਖਵ ਤੇ ਦੈਵਤ ਵਿਵਰਜਿਤ ਹੈ, ਆਉਂਦਿਆਂ ਸੰਪੂਰਨ ਹੈ। ਇਸ ਵਿਚ ਅਸੀਂ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਤੇ ਤੁਹਾਡੀ ਅਸੀਸ ਸਦਕਾ ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤੇ ਦੇ ਜਿਸ ਦੇ ਹੁੰਦੇ ਹਨ, ਬਹੁਤਾ ਸਮਾਂ ਨਹੀਂ ਲਵਾਂਗੇ, ਸ਼ਬਦ ਵੀ ਰੀਤ ਵੀ ਗਾਇਨ ਕਰਾਂਗੇ, ਪਰ ਚੂੰਕਿ ਇਹ ਇੱਕ ਪਰੰਪਰਾ ਹੈ, ਇੱਥੇ 72 ਤੋਂ ਮੈਂ ਆਇਆ ਹਾਂ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿਚ ਹਰ ਸਾਲ ਕੀਰਤਨ ਦਰਬਾਰ ਵਿਚ ਸੇਵਕ ਨੂੰ ਯਾਦ ਕਰਦੇ ਸੀ, ਕਿਉਂਕਿ ਉੱਥੇ ਪਰੰਪਰਾ ਸੀ ਕਿਸੇ ਸਮੇਂ ਬੜੀ ਬਹੁਤ ਵਧੀਆ ਕਿ ਜਿਸ ਗੁਰੂ ਦਾ ਸ਼ਬਦ ਹੈ, ਜਿਸ ਰਾਗ ਵਿਚ ਹੈ, ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਹੋਵੇ ਉਨ੍ਹਾਂ ਦੇ ਪੁਰਬ ਤੇ, ਜਿਸ ਰਾਗ ਵਿਚ ਉਨ੍ਹਾਂ ਨੇ ਉਚਾਰਨ ਕੀਤਾ ਉਸ ਰਾਗ ਵਿਚ ਹੋਵੇ। ਮੈਂ ਤੇ ਐਸਾ ਸਮਝਦਾ ਹਾਂ ਜਿਵੇਂ ਕੁਝ ਸਿੱਖੀ ਦੇ ਬੜੇ ਕੀਮਤੀ ਸਿਧਾਂਤ ਸਿੱਖ ਜਗਤ ਵਿਚੋਂ ਅਲੋਪ ਹੋ ਗਏ ਹਨ, ਉਸ ਤਰ੍ਹਾਂ ਸੰਗੀਤ ਵੀ ਅਲੋਪ ਹੋ ਗਿਆ ਹੈ। ਬਹੁਤ ਕੀਮਤੀ ਸਿਧਾਂਤ ਪ੍ਰਦਰਸ਼ਨੀ ਹੈ, ਸਿੱਖ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ ਹੈ। ਗੁਰੂ ਕੀ ਸੂਰਤ ਵੀ ਹੋਵੇ ਦਿੱਤੀ ਹੋਈ ਸਿੱਖ ਕੋਲੇ ਤੇ ਸੀਰਤ ਵੀ ਹੋਵੇ, ਕੀਰਤਨ ਵੀ ਗੁਰੂ ਕੀ ਸੂਰਤ ਤੇ ਸੀਰਤ ਨਾਲ ਸੋਹਣਾ ਲੱਗਦਾ। ਸੂਰਤ ਕੀ ਹੈ? ਸ਼ਬਦ। ਸੂਰਤ ਕੀ ਹੈ? ਸੰਗੀਤ। ਸੀਰਤ ਕੀ ਹੈ? ਗੁਰੂ ਦੀ ਸਿੱਖਿਆ। ਤਾਂ ਖੈਰ, ਪੰਜ ਤਾਲ ਦੀ ਸਵਾਰੀ ਗਾਇਨ ਕਰਦੇ ਪਏ ਹਾਂ। 15 ਮਾਤਰੇ ਹਨ ਜਿਸ ਦੇ ਅੰਤਰਾ ਆਖਾਂਗੇ, 15 ਤਾਲ ਮਾਤਰੇ ਵਿਚ ਫਿਰ ਦੂਸਰਾ ਅੰਤਰਾ ਹੋਵੇਗਾ ਇਕਤਾਲੇ ਵਿਚ, ਤੀਸਰਾ ਅੰਤਰਾ ਹੋਵੇਗਾ 3 ਤਾਲ ਵਿਚ, ਜਿਸ ਨੂੰ ਪੜਤਾਲ ਦੇ ਰੂਪ ਵਿਚ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪੜਤਾਲਾਂ ਵੀ ਲਿਖੀਆਂ ਹਨ, ਤਾਲ ਤਾਂ ਲਿਖੇ ਹਨ ਪੜਤਾਲ ਵੀ ਲਿਖੇ ਹਨ। ਤਾਂ ਖੈਰ, ਕੋਸ਼ਿਸ਼ ਕਰਾਂਗੇ ਕਿ ਸੰਗੀਤ ਦੇ ਨਾਲ ਨਾਲ ਗੁਰਬਾਣੀ ਦੀ ਪੰਕਤੀ ਸਿੱਖ ਸੰਗਤਾਂ ਨੂੰ ਬਿਲਕੁਲ ਸਪਸ਼ਟ ਰੂਪ ਵਿਚ ਸਮਝ ਵਿਚ ਆਵੇ। ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵੋਂ ਅਨ ਦਿਨ ਨੀਤ, ਖੋਲ ਕਪਟ ਗੁਰੂ ਮੇਲੀਆ, ਨਾਨਕ ਹਰ ਸੰਗ ਮੀਤ। ਸਲੋਕ ਹੈ, ਇਕਾਗਰਤਾ ਸਹਿਤ ਸੁਣਨਾ।

ਇਹ ਸਮਾਪਤੀ ਹੈ। ਹਾਰਦਿਕ ਤੌਰ ਤੇ ਗੁਰੂ ਸਾਹਿਬ, ਗੁਰੂ ਕੀ ਸੰਗਤ ਤੇ ਉਹਨਾਂ ਸਮੂਹ ਗੁਰੂ ਪਿਆਰਿਆਂ ਦਾ ਜਿਨ੍ਹਾਂ ਨੇ ਬੜਾ ਸੁੰਦਰ ਸੰਗੀਤਕ ਢੰਗ ਨਾਲ ਇਹ ਸਮਾਗਮ ਰਚਿਆ ਹੈ, ਉਹਨਾਂ ਸਮੂਹ ਦਾ ਧੰਨਵਾਦੀ ਹਾਂ। ਇਤਨੇ ਸਮੇਂ ਵਿਚ ਕੀਰਤਨ ਕਰਦਿਆਂ, ਕੋਈ ਵਿਚਾਰਾਂ ਕਰਦਿਆਂ ਬੇਅੰਤ ਅਤਿਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ। ਸਮੂਹ ਦੇ ਧੰਨਵਾਦ ਨਾਲ ਫਤਿਹ ਦੀ ਸਾਂਝ ਪਾਈਏ ਜੀ।

ਜੀ ਜਦੋਂ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਕੋਲ ਆਏ ਤੇ ਜਦੋਂ ਦਰਸ਼ਨ ਕੀਤਾ ਤੇ ਮਨ ਮੰਨ ਗਿਆ। ਆ ਮਨ ਜਿੱਥੇ ਮੰਨਣਾ ਹੁੰਦਾ ਨਾ, ਉਹ ਉੱਥੇ ਇੱਕ ਨਜ਼ਰ ਤੇ ਹੀ ਮੰਨ ਜਾਂਦਾ, ਪਹਿਲੀ ਨਜ਼ਰ ਤੇ ਹੀ ਮੰਨ ਜਾਂਦਾ। ਜਦੋਂ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਆਖਿਆ ਮੈਂ ਗੁਰੂ ਦੀ ਭਾਲ ਕਰ ਰਿਹਾ ਸਾਂ ਤੇ ਅੱਜ ਮੈਨੂੰ ਗੁਰੂ ਪ੍ਰਾਪਤ ਹੋ ਗਏ। ਉਸ ਦਿਨ ਤੋਂ ਬਾਅਦ ਬਾਬਾ ਅਮਰਦਾਸ ਜੀ ਆਪਣੇ ਘਰ ਨਹੀਂ ਗਏ, ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਗਏ। ਰੋਜ਼ ਗਾਗਰ ਦੀ

ਕਹਿਣਾ ਕਿ ਬਾਦਸ਼ਾਹ ਪਿੱਠ ਹੋ ਰਹੀ ਹੈ ਹੁਣ ਇੱਥੋਂ ਦੀ, ਮੈਨੂੰ ਮਾਫੀ ਦੇ ਦੇ। ਤੇ ਆਪ ਨੇ ਫਿਰ ਜਾਣਾ ਵਿਆਸਾ ਨਦੀ ਤੋਂ ਜਲ ਦੀ ਗਾਗਰ ਭਰਨੀ, ਸਿਰ ਤੇ ਚੁੱਕਣੀ ਤੇ ਫਿਰ ਸਤਕਾਰ ਦੇ ਨਾਲ ਮਨ ਵਿੱਚ

ਤੇ ਜਦੋਂ ਸਾਲ ਬੀਤ ਜਾਣਾ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਬੁਲਾ ਕੇ ਬਾਬਾ ਅਮਰਦਾਸ ਜੀ ਨੂੰ ਇੱਕ ਪਰਨਾ ਦੇ ਦੇਣਾ ਤੇ ਉਹ ਪਰਨਾ ਲੈ ਕੇ ਬਾਬਾ ਅਮਰਦਾਸ ਜੀ ਸਿਰ ਤੇ ਬੰਨ ਲੈਂਦੇ ਸਨ। ਸਾਰੇ ਸਾਲ ਦੀ ਸੇਵਾ ਦਾ ਫਲ ਕੀ ਮਿਲਣਾ? ਇੱਕ ਪਰਨਾ। ਲੇਕਿਨ ਕਦੇ ਮਨ ਵਿੱਚ ਨਹੀਂ ਆਇਆ ਮੈਨੂੰ ਇੱਕ ਪਰਨਾ ਹੀ ਮਿਲਿਆ ਏਡੀ ਸੇਵਾ ਕਰਕੇ। ਆਖਿਆ ਨਹੀਂ, ਅੱਜ ਇਹ ਜਿੰਦ ਵੀ ਲੱਗ ਜਾਵੇ ਗੁਰੂ ਦੀ ਸੇਵਾ ਵਿੱਚ ਤਾਂ ਇਹ ਥੋੜੀ ਹੈ। ਸਾਧ ਸੰਗਤ ਬੋਲੋ ਸ੍ਰੀ। ਸੇਵਾ ਕਰਦਿਆਂ ਕਰਦਿਆਂ ਅੱਜ 12 ਸਾਲ ਦਾ ਆਖਰੀ

ਖੁੰਜਾਇਆ ਜੋ ਸੇਵਾ ਤੋਂ ਬਿਨਾਂ ਚਲਾ ਗਿਆ। ਅੱਜ 12 ਸਾਲ ਦਾ ਆਖਰੀ ਦਿਨ ਹੈ, ਅੱਜ ਏਡਾ ਚੱਖੜ ਚੱਲ ਰਿਹਾ ਹੈ, ਏਡਾ ਮੀਂਹ ਪੈ ਰਿਹਾ ਹੈ ਕਿ ਰਸਤਾ ਨਜ਼ਰ ਨਹੀਂ ਆਉਂਦਾ। ਆਪ ਪੁੱਠੀ ਪੈਰੀ ਤੁਰਦੇ ਹੋਏ ਅੱਧੇ ਰਸਤੇ ਪਹੁੰਚੇ।

ਕਿਉਂਕਿ ਮਨ ਵਿੱਚ ਸ਼ਰਧਾ ਸੀ ਕਿ ਇਹ ਜਲ ਮੈਂ ਗੁਰੂ ਵਾਸਤੇ ਲੈ ਕੇ ਜਾ ਰਿਹਾ ਤੇ ਸੱਚੇ ਪਾਤਸ਼ਾਹ ਦੇ ਇਸ ਜਲ ਦੇ ਨਾਲ ਇਸ਼ਨਾਨ ਕਰ। ਜਦੋਂ ਜਲ ਦੀ ਗਾਗਰ ਨਾ ਡਿੱਗਣ ਦਿੱਤੀ, ਖੜਾਕ ਹੋਇਆ, ਅੰਦਰੋਂ ਜੁਲਾਹੇ ਨੇ ਪੁੱਛਿਆ

ਬਾਬਾ ਜਿਸ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਨਿਖਾਵਾਂ ਲੈ ਉਹ ਤਾਂ ਥਾਂ ਵਾਲਾ ਬਣ ਜਾਂਦਾ। ਸਾਸਰਗਿਤ ਬੋਲੋ ਸ੍ਰੀ। ਆ ਜਦੋਂ ਚੱਲੀ ਦਾ ਲਫ਼ਜ਼ ਆਖਿਆ ਤੇ ਉਹ ਜੁਲਾਈ ਸੱਚਮੁੱਚ ਚੱਲੀ ਹੋ ਗਈ, ਕੱਪੜੇ ਫਾੜਨ ਲੱਗੀ। ਆਪ ਤਾਂ ਚਲੇ ਗਏ, ਜਲ ਦੀ ਸੇਵਾ ਜਦੋਂ ਕੀਤੀ ਅੱਜ 12 ਸਾਲ ਪੂਰੇ ਹੋ ਗਏ ਸੇਵਾ। ਅੰਮ੍ਰਿਤ ਵੇਲਾ ਜਦੋਂ ਹੋਇਆ ਦੀਵਾਨ ਸਜਿਆ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਆਖਿਆ ਬੁਲਾਓ ਬੁਲਾਓ ਬਾਬਾ ਅਮਰਦਾਸ ਜੀ। ਜਦੋਂ ਆਏ ਗੁਰੂ ਅੰਗਦ ਦੇਵ ਪਾਤਸ਼ਾਹ ਸਿੰਘਾਸਨ ਤੋਂ ਖੜੋ ਗਏ। ਆਪਣੇ ਸਿੰਘਾਸਨ ਤੇ ਗੁਰੂ ਅਮਰਦਾਸ ਜੀ ਨੂੰ ਬਿਠਾਇਆ ਚਰਨਾਂ ਤੇ, ਵਿੱਚ 5 ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ। ਸਾਧ ਸੰਗਤ ਬੋਲੋ ਸ੍ਰੀ। ਆਖਿਆ ਅੱਜ ਤੁਹਾਡੀ ਸੇਵਾ ਸੰਪੂਰਨ ਹੋਈ ਹੈ, ਕਿਉਂਕਿ ਇਸ ਸੇਵਾ ਦੇ ਸਦਕੇ ਹੀ ਤੁਸੀਂ ਸਾਨੂੰ ਜਿੱਤ ਲਿਆ। ਇਸ ਸੇਵਾ ਦੇ ਬਲ ਤੇ ਹੀ ਤੁਸੀਂ ਸਾਨੂੰ ਰਿਝਾ ਲਿਆ ਤੇ ਫਿਰ ਕਿੱਡੇ ਵਰ ਦਿੱਤੇ। ਆਖਿਆ ਕੌਣ ਕਹਿੰਦਾ ਕਿ ਗੁਰੂ ਅਮਰਦਾਸ ਨਿਥਾਵਾਂ ਹੈ? ਨਾ ਬਈ, ਗੁਰੂ ਅੰਗਦ ਦੇਵ ਪਾਤਸ਼ਾਹ ਨੇ ਵਰ ਦਿੱਤੇ

ਅਮਰਦਾਸ ਨਿਆਸਰਿਆਂ ਦਾ ਆਸਰਾ, ਗੁਰੂ ਅਮਰਦਾਸ ਨਿਲਜਿਆਂ ਦੀ ਲੱਜ, ਗੁਰੂ ਅਮਰਦਾਸ ਨਿਪੱਤਿਆਂ ਦੀ ਪੱਤ, ਗੁਰੂ ਅਮਰਦਾਸ ਨਿਤਰਿਆਂ ਦੀ ਤਾਰ।

ਨਿਤਨੇਮ ਵਿੱਚ ਭਾਈ ਫਰਕ ਨਾ ਪਵੇ ਇਸ ਵਾਸਤੇ, ਬੇਸ਼ੱਕ ਚੱਖੜ ਚੱਲਦਾ ਹੋਵੇ, ਮੀਂਹ ਵਸਦਾ ਹੋਵੇ, ਇਹ ਖਿਆਲ ਰੱਖ ਤੇਰੀ ਸੇਵਾ ਔਰ ਤੇਰੇ ਨਿਤਨੇਮ ਵਿੱਚ ਫਰਕ ਨਾ ਪਵੇ, ਤਾਂ ਬਖਸ਼ਿਸ਼ਾਂ ਦਾ ਹੱਕਦਾਰ ਹੋਵੇਗਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਹਨ।

ਜਦੋਂ ਰਾਗ ਬਦਲੀ ਹੋਵੇਗਾ ਥੋੜਾ ਜਿਹਾ ਫਰਕ ਆਪ ਜੀ ਨੂੰ ਮਹਿਸੂਸ ਹੋਵੇਗਾ। ਸ਼ਬਦ ਦੀ ਸਥਾਈ ਬਾਕੀ ਸ੍ਰੀ ਰਾਗ ਔਰ ਨਾਲ ਹੀ ਬਸੰਤ ਆਓ ਸਾਰੇ ਸ਼ਬਦ ਸਰਵਣ ਕਰੇ।

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤਿ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ ਪਾਰ।

ਵਿਭਾਸ ਤੇ ਪ੍ਰਭਾਤੀ ਰਾਗਾਂ ਦੇ ਸੁਮੇਲ ਰਾਗ ਵਿਭਾਸ ਪ੍ਰਭਾਤੀ ਦੀਆਂ ਮਧੁਰ ਸ਼ਰਾਵਲੀਆਂ ਵਿੱਚ ਭਗਤ ਕਬੀਰ ਜੀ ਉਪਦੇਸ਼ ਦੇ ਰਹੇ ਨੇ। ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਤੇ ਸੋਚਦਾ ਹੈ ਅਸੀਂ ਤੇ ਬਚਪਨ ਦੇ ਮਿੱਤਰ ਸਾਂ ਤੇ ਹੁਣ ਤੇ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕਿ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਤੇ ਗਲਵਕੜੀ ਵਿੱਚ ਲਿਆ ਜਾਂਦਾ ਹੈ। ਪਰ ਕਿਸੇ ਮਿੱਤਰ ਨੂੰ ਮਿਲਣਾ ਹੋਵੇ ਤੇ ਆਪਣਾ ਸਿੰਘਾਸਨ ਛੱਡ ਕੇ ਵੀ ਜਾਇਆ ਜਾ ਸਕਦਾ ਹੈ ਦੂਰੋਂ ਦੇਖ ਕੇ। ਮਗਰ ਭਗਵਾਨ ਕ੍ਰਿਸ਼ਨ ਸਿਰਫ ਸਿੰਘਾਸਨ ਛੱਡ ਕੇ ਸੁਦਾਮੇ ਵੱਲ ਨਹੀਂ ਵਧੇ। ਕਹਿੰਦੇ ਨੇ ਇਤਨੀ ਨਿਮਰਤਾ ਨਾਲ ਭਗਵਾਨ ਕ੍ਰਿਸ਼ਨ ਵਧੇ ਸੁਦਾਮੇ ਵੱਲ, ਔਰ ਸੁਦਾਮੇ ਦੇ ਕੋਲ ਜਾ ਕੇ ਕਹਿੰਦੇ ਨੇ ਸੁਦਾਮੇ ਦੀ ਪਹਿਲੇ ਪ੍ਰਦਖਣਾ ਲਈ। ਸੁਦਾਮਾ ਖੜਾ ਹੈ ਔਰ ਭਗਵਾਨ ਕ੍ਰਿਸ਼ਨ ਉਹਦੀ ਪ੍ਰਦਖਣਾ ਲੈ ਰਹੇ ਹਨ, ਔਰ ਪ੍ਰਦਖਣਾ ਲੈ ਕੇ ਫਿਰ ਸੁਦਾਮੇ ਦੇ ਪੈਰੀ ਪੈਂਦੇ ਹਨ ਤੇ ਪੈਰੀ ਪੈ ਕੇ ਸੁਦਾਮੇ ਗਰੀਬ ਨੂੰ ਆਪਣੇ ਗਲੇ ਲਗਾਉਂਦੇ ਹਨ। ਭਾਈ ਸਾਹਿਬ ਗਹਿਰੇ ਤਲ ਵਿੱਚ ਜਾ ਕੇ ਸਾਰੇ ਸੰਸਾਰ ਨੂੰ ਇਹ ਮੈਸੇਜ ਦੇ ਰਹੇ ਹਨ ਭਗਵਾਨ ਕ੍ਰਿਸ਼ਨ ਦਾ, ਕਿਉਂਕਿ ਸੁਦਾਮਾ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ ਤੇ ਬਾਲ ਸਖਾਈ ਮਿੱਤਰ ਹੋਣ ਦੇ ਨਾਤੇ ਉਹ ਦੋਨੋਂ ਇੱਕ ਗੁਰੂ ਦੇ ਸ਼ਿਸ਼ ਸਨ। ਤੇ ਜਦੋਂ ਪਹਿਲੀ ਵਾਰੀ ਦੇਖਿਆ ਸੁਦਾਮਾ ਮੇਰੇ ਦੁਆਰ ਤੇ ਆਇਆ ਹੈ, ਕਹਿੰਦੇ ਨੇ ਦੂਰੋਂ ਦੇਖਿਆ ਦੇਖਤੇ ਸੁਦਾਮੇ ਵੱਲ ਰਹੇ ਹਨ, ਪਰ ਸੁਦਾਮੇ ਦੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਉਸ ਗੁਰੂ ਦੇ ਜਿਸ ਗੁਰੂ ਪਾਸੋਂ ਦੋਨਾਂ ਨੇ ਬਚਪਨ ਦੇ ਵਿੱਚ ਸਿੱਖਿਆ ਲਈ ਹੈ। ਸੁਦਾਮੇ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਆਪਣੇ ਗੁਰੂ ਦੇ ਦਰਸ਼ਨ ਕਰਦੇ ਹੋਏ ਸੁਦਾਮੇ ਵੱਲ ਵਧੇ ਤੇ ਪ੍ਰਦਖਣਾ ਲਈ ਜਿਸ ਤਰ੍ਹਾਂ ਕਿ ਆਪਣੇ ਗੁਰੂ ਦੇ ਲੈ ਰਹੇ ਹਨ, ਫਿਰ ਜਿਸ ਤਰ੍ਹਾਂ ਪ੍ਰਦਖਣਾ ਲੈ ਕੇ ਪੈਰੀ ਪੈ ਗਏ, ਔਰ ਪੈਰੀ ਪੈ ਕੇ ਜਦੋਂ ਤੱਕ ਪੈਰੀ ਪਏ ਹਨ ਉਦੋਂ ਤੱਕ ਸੁਦਾਮੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿੱਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

ਨੇ ਵਿਚਾਰ ਦੇ ਰਹੇ। ਮਿੱਤਰਤਾ ਨੂੰ ਵੀ ਗੁਰਮਤ ਅਨੁਸਾਰ ਲਿਆਉਂਦੇ ਹੋਏ ਭਾਈ ਸਾਹਿਬ ਫਰਮਾਨ ਕਰਦੇ ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਤੇ ਆਪਣੀ ਗਰੀਬੀ ਦੂਰ ਕਰਵਾ ਲਵਾਂ, ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਤੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਝ ਮੰਗਿਆ ਨੇ ਤੇ ਇਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ। ਨਹੀਂ ਤੇ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ ਤੇ ਮੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ, ਮੇਰੇ ਕੋਲੋਂ ਕੁਝ ਲੈ ਜਾ। ਤੇ ਗਰੀਬ ਹੋਵੇ ਤੇ ਗਰੀਬ ਕਹਿੰਦਾ ਹੈ ਆਪਣੇ ਅਮੀਰ ਮਿੱਤਰ ਨੂੰ, ਕੋਈ ਮੇਰੀ ਮਦਦ ਕਰ ਦੇ। ਸੰਸਾਰ ਦੇ ਵਿੱਚ ਤੇ ਇਹ ਕੁਝ ਦੇਖਣ ਵਿੱਚ ਆਉਂਦਾ ਹੈ, ਮਗਰ ਭਾਈ ਸਾਹਿਬ ਭਾਈ ਗੁਰਦਾਸ ਜੀ ਜਿਹੜੀ ਰਮਜ਼ ਤੱਕ ਪਹੁੰਚੇ, ਕਹਿੰਦੇ ਨੇ ਦੋਨੋਂ ਹੀ ਆਪਣੇ ਆਪਣੇ ਅਸੂਲ ਤੇ ਕਾਇਮ। ਤੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਕਿ ਸੁਦਾਮਾ ਆਪਣੀ ਜ਼ਬਾਨ ਤੋਂ ਮੰਗੇਗਾ ਨਹੀਂ, ਤੇ ਭਗਵਾਨ ਕ੍ਰਿਸ਼ਨ ਨੇ ਬੜਾ ਪਿਆਰ ਕੀਤਾ, ਪ੍ਰਦਖਣਾ ਲਈ ਪੈਰੀ ਪੈ ਕੇ ਗਲੇ ਲਗਾਇਆ ਔਰ ਉਹਦੇ ਚਰਨ ਧੋ ਕੇ ਉਸਨੂੰ ਆਪਣੇ ਸਿੰਘਾਸਨ ਤੇ ਬਿਠਾਇਆ ਤੇ ਸਿੰਘਾਸਨ ਤੇ ਬਿਠਾਉਣ ਤੋਂ ਬਾਅਦ ਉਸਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ ਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ, ਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ, ਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ। ਇਹ ਸਵਾਮੀ ਰਾਮਾਨੰਦ ਜੀ ਮਹਾਰਾਜ ਕਬੀਰ ਸਾਹਿਬ ਦੇ ਵੀ ਗੁਰੂ ਹੋਏ, ਭਗਤ ਰਵਿਦਾਸ ਜੀ ਦੇ ਵੀ ਗੁਰੂ ਹੋਏ ਤੇ ਪੀਪਾ ਜੀ ਦੇ ਵੀ ਗੁਰੂ ਹੋਏ, ਅਨੇਕਾਂ ਹੀ ਭਗਤਾਂ ਨੇ ਇਹਨਾਂ ਪਾਸੋਂ ਗੁਰੂ ਦੀਖਿਆ ਲੈ ਕੇ, ਨਾਮ ਲੈ ਕੇ, ਨਾਮ ਜਪ ਕੇ ਸੰਸਾਰ ਨੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋੜਿਆ। ਇਹ ਇਹਨਾਂ ਦੀ ਬਾਣੀ ਦਾ ਸ਼ਬਦ ਹੈ ਕਿ ਸ਼ਬਦ ਕੀ ਹੈ, ਸ਼ਬਦ ਕਿਸ ਤਰ੍ਹਾਂ ਕੋਟ ਕਰਮ ਕਰੋੜਾਂ ਹੀ ਮਾੜੇ ਕਰਮਾਂ ਦਾ ਨਾਸ ਕਰਦਾ ਹੈ। ਸਵਾਮੀ ਰਾਮਾਨੰਦ ਜੀ ਫਰਮਾਨ ਕਰਦੇ ਹਨ ਗੁਰਬਾਣੀ ਦੇ ਵਿੱਚ,

ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਨ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ ਨੌ ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕੋਈ ਉਹਦੇ ਨਾਲ, ਕਿਉਂਕਿ ਕਹਿੰਦੇ ਹਨ ਸਾਖੀ ਦੇ ਵਿੱਚ ਕਿ ਸੁਦਾਮਾ ਗਰੀਬ ਸੀ, ਉਹਦੇ ਕੋਲ ਚਾਵਲ ਬੰਨੇ ਹੋਏ ਸਨ ਪੋਟਲੀ ਦੇ ਵਿੱਚ, ਤੇ ਭਗਵਾਨ ਕ੍ਰਿਸ਼ਨ ਨੇ ਖੋਏ ਪੁੱਛਿਆ ਕਿ ਮੇਰੀ ਭਾਬੀ ਨੇ ਕੀ ਮੇਰੇ ਵਾਸਤੇ ਭੇਜਿਆ ਹੈ। ਭਾਈ ਸਾਹਿਬ ਇਹਦਾ ਕੋਈ ਜ਼ਿਕਰ ਨਹੀਂ ਕਰਦੇ। ਭਾਈ ਸਾਹਿਬ ਕਹਿੰਦੇ ਹਨ ਜਿਹੜਾ ਦਸਮ ਦੁਆਰ ਪਹੁੰਚ ਗਿਆ ਉਸਨੂੰ ਤੇ ਆਪਣੀ ਹੋਸ਼ ਹੀ ਕੋਈ ਨਹੀਂ। ਉਹ ਕੀ ਭਗਵਾਨ ਕ੍ਰਿਸ਼ਨ ਨੂੰ ਜਵਾਬ ਦੇਵੇਗਾ? ਅੰਤਰ ਧਿਆਨ ਕਰ ਦਿੱਤਾ ਸੁਦਾਮੇ ਨੂੰ। ਕਹਿੰਦੇ ਨੇ ਭਗਵਾਨ ਕ੍ਰਿਸ਼ਨ ਨੇ ਉਸ ਵਕਤ ਜਦੋਂ ਉਹਦੇ ਲੇਖੇ ਮੇਟਣ ਦਾ ਵਕਤ ਆਇਆ, ਕਿਉਂਕਿ ਗੁਰੂ ਸ਼ਬਦ ਨਾਲ ਜੋੜਿਆ ਹੋਇਆ ਸੀ, ਤੇ ਪੋਟਲੀ ਚੋਂ ਇੱਕ ਇੱਕ ਚਾਵਲ ਦਾ ਦਾਣਾ ਕੱਢ ਕੇ ਆਪਣੇ ਮੂੰਹ ਵਿੱਚ ਪਾਉਂਦੇ ਗਏ। ਇੱਕ ਦਾਣਾ ਮੂੰਹ ਵਿੱਚ ਪਾਇਆ ਤੇ ਧਰਮ ਦੇ ਦਿੱਤਾ, ਦੂਸਰਾ ਦਾਣਾ ਮੂੰਹ ਵਿੱਚ ਪਾਇਆ, ਦੰਦਾਂ ਥੱਲੇ ਚਬਾਇਆ ਤੇ ਅਰਥ ਦੇ ਦਿੱਤਾ, ਤੀਸਰਾ ਦਾਣਾ ਮੂੰਹ ਵਿੱਚ ਚਬਾਇਆ ਤੇ ਕਹਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਦੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਕਰ ਦਿੱਤੀਆਂ, ਚੌਥਾ ਦਾਣਾ ਮੂੰਹ ਵਿੱਚ ਚਬਾਇਆ ਤੇ ਚਬਾ ਕੇ ਆਸ਼ੀਰਵਾਦ ਦਿੱਤਾ ਕਿ ਜਾਂ ਸੁਦਾਮਾ ਤੂੰ ਮੁਕਤੀ ਵੀ ਪ੍ਰਾਪਤ ਕਰ ਗਿਆ ਹੈ। ਧਰਮ ਅਰਥ ਕਾਮ ਮੋਖ ਕਾ ਦਾਤਾ ਭਗਵਾਨ ਕ੍ਰਿਸ਼ਨ ਨੇ ਚਾਰੇ ਪਦਾਰਥ ਉਸਨੂੰ ਦੇ ਦਿੱਤੇ ਤੇ ਭਾਈ ਸਾਹਿਬ ਫਰਮਾਨ

ਨਿਕ ਨਾ ਮਿਲੇ ਤਾਂ ਜੀਵਾਂ ਤਨ ਮਨ ਤੀਰੇ ਹਰਿਆ ਓ ਨਾਨਕ ਇਸ ਥਰੂ ਦ ਨੇਮ ਦੈਟ ਆਈ ਮੀਟ ਯੂ ਓ ਗਾਡ ਤਨ ਮਨ ਤੀਰੇ ਹਰਿਆ ਐਂਡ ਮਾਈ ਮਾਇੰਡ ਐਂਡ ਬਾਡੀ ਬਲਾਸਮ ਫੋਰ ਅਸ ਤੇਰਾ ਕੀਤਾ ਜਾ ਤੋ ਨਾਹੀ ਇਟ ਇਜ਼ ਆਲ ਯੋਰਸ ਨਨ ਆਫ ਇਟ ਇਜ਼ ਮਾਈਨ ਮੈਨੋ ਜੋਗ ਕੀਤੋਈ ਸੋ ਯੂਨਾਈਟ ਮੀ ਵਿਥ ਯੂ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਈ ਹੈਵ ਨੋ ਕੁਆਲਿਟੀਜ਼ ਐਬਸੋਲੂਟਲੀ ਨਨ ਆਪੇ ਤਰਸ ਪਿਓਈ ਇਟ ਇਜ਼ ਯੂ ਹੂ ਸ਼ਾਵਰਸ ਮਾਈ ਹਾਰਟ ਵਿਥ ਕਾਈਂਡਨੈਸ ਤਰਸ ਪਿਆ ਮਹਿਰਾਮ ਤੋਈ ਯੂ ਸ਼ਾਵਰ ਮੀ ਵਿਥ ਯੋਰ ਕਾਈਂਡਨੈਸ Sadgur Sajan Milya, my true friend. I meet you through the name.

ਇੱਕ ਕਬੀਰ ਸਾਹਿਬ ਜੀ ਦਾ ਬੇਨਤੀ ਦਾ ਸ਼ਬਦ ਪੰਜ ਸੱਤ ਮਿੰਟਾਂ ਵਿੱਚ ਪੜ੍ਹ ਕੇ ਸਮੇਂ ਸਿਰ ਸਮਾਪਤੀ ਤੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਜਿਨ੍ਹਾਂ ਜਿਨ੍ਹਾਂ ਨੇ ਹਾਜ਼ਰੀਆਂ ਭਰੀਆਂ ਹਨ ਤੁਹਾਡੀਆਂ ਹਾਜ਼ਰੀਆਂ ਪਾਤਸ਼ਾਹ ਲੇਖੇ ਲਾਵਣ। ਕਬੀਰ ਸਾਹਿਬ ਜੀ ਨਿਰੰਕਾਰ ਦੇ ਬੂਹੇ ਅੱਗੇ ਕੁਝ ਇਸ ਤਰ੍ਹਾਂ ਦੀ ਬੇਨਤੀ ਕਰਦੇ ਹਨ ਪੜ੍ਹ ਕੇ ਸਮਾਪਤੀ।

ਦੁੱਖ ਕਿਵੇਂ ਆ ਜਾਏਗਾ? ਜੇ ਪਹਿਲਾਂ ਦੀਵਾ ਜਗ ਰਿਹਾ ਹਨੇਰਾ ਕਿਵੇਂ ਆ ਜਾਏਗਾ? ਬਾਬਾ ਜੀ ਬਚਨ ਕਰਦੇ ਸਨ, ਜੇ ਦੁੱਖਾਂ ਦਾ ਕੋਈ ਐਸਾ ਚਮਤਕਾਰ ਆ ਵੀ ਗਿਆ ਹੈ ਤਾਂ ਮਾਲਕ ਦੀ ਮਿਹਰ ਦਾ ਸਦਕਾ ਸੂਲੀ ਦੀ ਸੂਲ ਬਣ ਜਾ ਸਕਦਾ, ਸੂਲੀ ਦੀ ਸੂਲ ਬਣ ਜਾ ਸੂਲੀ। ਤਾਂ ਮਰਦਾਨੀ ਨੂੰ ਦੁੱਖ ਵੇਲੇ ਫਿਰ ਗੁਰੂ ਨਾਨਕ ਦੇਵ ਤੇ ਆਇਆ, ਉਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਛੁਡਾਓ। ਅਜੂਰ ਮੱਤੀ ਵਿਚ ਬੈਠੇ ਸਨ, ਨੇਤਰ ਖੋਲੇ, ਪਾ ਲਿਆ ਜੀ ਸੱਚੇ ਪਾਤਸ਼ਾਹ। ਮਰਦਾਨਾ ਯਾਦ ਪਿਆ ਕਰਦਾ ਸੱਚੇ ਪਾਤਸ਼ਾਹ ਕਿੱਥੇ ਹੈ? ਹਜ਼ੂਰ ਮੁਸਕਰਾ ਪਏ, ਕਹਿਣ ਲੱਗੇ ਬਾਲਿਆ ਗੱਲ ਵਿੱਚ ਫਾਸੀ ਦਾ ਰਸਤਾ ਪਿਆ ਹੋਇਆ। ਆਖੋ ਸ਼੍ਰੀ ਵਾਹਿਗੁਰੂ। ਭਾਈ ਬਾਲੇ ਨੇ ਕਿਹਾ ਮਹਾਰਾਜ ਮਰਨ ਦਿਓ ਮਰਦਾਨੇ ਨੂੰ। ਆਖੋ ਸ਼੍ਰੀ ਵਾਹਿਗੁਰੂ। ਕਦੇ ਕਹਿੰਦਾ ਰੋਟੀ ਚਾਹੀਦੀ, ਕਦੇ ਕਹਿੰਦਾ ਪਾਣੀ ਚਾਹੀਦਾ, ਐਵੇਂ ਦੁਖੀ ਦਿੰਦਾ ਰਹਿੰਦਾ। ਪਰ ਦਿਆਲੂ ਗੁਰੂ ਜੀ ਮਿੱਠ ਬੋਲਣਾ ਜੀ ਹਰ ਸੱਜਣ ਸਾਮੀ ਮੋਰਾ, ਹਾਂ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਬੋਲਣਾ। ਇਹ ਪੂਰੇ ਗੁਰੂ ਦੀ ਵਡਿਆਈ ਹੈ। ਹਜ਼ੂਰ ਕਹਿਣ ਲੱਗੇ ਵਾਲਿਆ ਮਰਜਾਣੇ ਨੂੰ ਮਰਦਾਨਾ ਬਣਾਇਆ ਹੈ, ਚੱਲ ਉਹਦੀ ਰੱਖਿਆ ਕਰੀ। ਹਜ਼ੂਰ ਆਏ ਮਰਦਾਨੀ ਦੀ ਗੱਲ ਉੱਤੇ ਜਿਸਨੇ ਫਾਸੀ ਦਾ ਰਸਤਾ ਕੱਢਿਆ ਤੇ ਬਾਦਸ਼ਾਹ ਨੇ ਕੀਤੇ ਦਰਸ਼ਨ, ਇਹ ਕੌਣ ਆ ਗਏ ਹਨ? ਦਰਸ਼ਨ ਕਰਦੀਆਂ ਹੀ ਬਾਦਸ਼ਾਹ ਜਿਹੜਾ ਸੀ ਇਹਦਾ ਮਨ ਮੋਹ ਹੋ ਗਿਆ। ਤੁਸੀਂ ਕੌਣ ਹੋ? ਮਰਦਾਨੀ ਨੇ ਕਿਹਾ ਕੌਣ ਕੀ ਪੁੱਛਦਾ ਹੈ, ਆਪ ਨਿਰੰਕਾਰ ਗੁਰੂ ਨਾਨਕ ਹੈ। ਜਿਉਂ ਜੋ ਗੁਰੂ ਨਾਨਕ ਦਾ ਨਾਮ ਲਿਆ ਬਾਦਸ਼ਾਹ ਦੇ ਮਨ ਨੂੰ ਸ਼ਾਂਤੀ ਆ ਗਈ। ਹਜ਼ੂਰ ਕਹਿਣ ਲੱਗੇ ਤਿਰਛੀ ਨਿਗਾਹ ਨਾਲ ਤੱਕਿਆ, ਹੋ ਰਾਜਨ ਹੋ ਬਾਦਸ਼ਾਹ, ਬੇਦੋਸ਼ੀਆਂ ਨੂੰ ਮਾਰਨਾ ਪਾਪ ਹੈ, ਆਖੋ ਇਹਦਾ ਬਦਲਾ ਦੇਣਾ ਪਵੇ। ਸੱਚ ਦਾ ਨਿਆਂ ਕਰ, ਤਪ ਕਰਕੇ ਤੈਨੂੰ ਰਾਜ ਮਿਲਿਆ ਹੈ, ਰਾਜ ਚ ਰਹਿ ਕੇ ਪਾਪ ਕਰਦਾ ਹੈ, ਯਾਦ ਰੱਖ। ਅਨਕਾਏ ਰਾਤੜਿਆ ਵਾਟ ਜਹੇਲੀ ਰਾਮ, ਪਾਪ ਕਮਾਉਂਦੇ ਆ ਤੇਰਾ ਖੋਏ ਨਾ। ਗੁਰੂ ਦਾ ਉਪਦੇਸ਼ ਸੁਣ ਕੇ ਬਾਦਸ਼ਾਹ ਚਰਨਾ ਤੇ ਬਹਿ ਪਿਆ, ਹਜ਼ੂਰ ਨੇ ਸਿੱਧੇ ਰਸਤੇ ਪਾਇਆ, ਬਾਦਸ਼ਾਹ ਸਿੱਖ ਬਣ ਗਿਆ। ਹਜ਼ੂਰ ਕਹਿਣ ਲੱਗੇ ਸਵਾਸ ਸਵਾਸ ਜਪਿਆ ਕਰ, ਸ੍ਰੀ ਵਾਰ ਬਾਣੀ ਪੜਿਆ ਕਰ, ਸੱਚ ਦਾ ਨਿਆਂ ਕਰਿਆ ਕਰ, ਬਾਦਸ਼ਾਹ ਸਿੱਖ ਹੋ ਗਿਆ, ਸਾਰਾ ਰਾਜ ਸਿੱਖ ਹੋ ਗਿਆ। ਹਜ਼ੂਰ ਤੁਰਨ ਲੱਗੇ, ਲੈ ਮਰਦਾਨੇ ਅਸੀਂ ਤਾਂ ਚੱਲਦੇ ਹਾਂ, ਤੂੰ ਇੱਥੇ ਰਹੋ ਮਹਾਰਾਜ, ਮੈਂ ਤੁਹਾਡੇ ਨਾਲ ਵੀ ਅੱਗੇ ਆਖੋ ਸ੍ਰੀ ਵਾਰ। ਕਿਉਂ ਮਰਦਾਨੇ? ਬਸ ਮਹਾਰਾਜ ਪਤਾ ਲੱਗ ਗਿਆ, ਨਾਲ ਤੁਰ ਕੇ ਅੱਜ ਫਿਰ ਮਰਦਾਨਾ ਭੁੱਲ ਗਿਆ, ਆਖੋ ਸ੍ਰੀ ਵਾਰ। ਇਨਸਾਨ ਭੁੱਲਣ ਹਾਰ ਹੈ ਪਿਆਰੇ, ਯਾਦ ਰੱਖਣਾ ਉਹ ਇਨਸਾਨ ਹੀ ਨਹੀਂ ਹੈ ਜਿਹੜਾ ਭੁੱਲਦਾ ਨਹੀਂ, ਪਰ ਭੁੱਲਦਾ ਤਾਂ ਜ਼ਰੂਰ ਹੈ, ਪਰ ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ, ਆਖੋ ਸ੍ਰੀ ਵਾਰ। ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ, ਜੇ ਭੁੱਲ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਵੇ ਫਿਰ ਗੁਰੂ ਨਹੀਂ ਬਖਸ਼ੇਗਾ, ਜ਼ਰੂਰ ਬਖਸ਼ੇਗਾ। ਨਾਨੇ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਵਧਿਆ, ਇਹ ਵਧਿਆ ਜੀ। ਬੱਚਾ ਕਿਤਨੀਆਂ ਗਲਤੀਆਂ ਕਿਉਂ ਨਾ ਕਰ ਲਵੇ, ਪਰ ਜੇ ਬਾਪੂ ਦੇ ਚਰਨਾਂ ਤੇ ਢਹਿ ਪਵੇ, ਬਾਪੂ ਮੇਰੀਆਂ ਪਿਛਲੀਆਂ ਭੁੱਲਾਂ ਮਾਫ਼, ਅੱਗੇ ਤਾਂ ਮੈਂ ਗਲਤੀ ਨਹੀਂ ਕਰਾਂਗਾ। ਕੋਈ ਹੈ ਐਸਾ ਬਾਪੂ ਜਿਹੜਾ ਮਾਫ਼ ਨਾ ਕਰੇ? ਕਰ ਦਿੰਦਾ, ਜ਼ਰੂਰ ਕਰ ਦਿੰਦਾ, ਪਰ ਬੱਚੇ ਨੂੰ ਵੀ ਚਾਹੀਦਾ ਹੈ ਅੱਗੇ ਵਾਸਤੇ ਗਲਤੀਆਂ ਨੂੰ ਕਰਦੇ।

ਸਿੱਖ ਦਾ ਅਰਥ ਹੀ ਇਹ ਹੈ ਵੀ ਸਿੱਖੀ ਸਿੱਖਿਆ ਲੈਣ ਵਾਲੇ ਨੂੰ ਸਿੱਖ ਫੇਰ ਜਿਹੜਾ ਹਰ ਵੇਲੇ ਸਿੱਖਦਾ ਰਹੇ ਉਹ ਸਿੱਖ ਸਿੱਖ ਨਾਮ ਹੀ ਉਸੇ ਦਾ ਹੈ ਜੋ ਹਰ ਵੇਲੇ ਸਿੱਖਦਾ ਹੈ। ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ ਸਿੱਖ ਮਾਇਆ ਤਾਂ ਹੋ ਜਾਵੇ ਤਾਂ ਵੀ ਸਿੱਖ ਜੇ ਰਾਜਾ ਮਹਾਰਾਜਾ ਬਣ ਜਾਵੇ ਤਾਂ ਵੀ ਸਿੱਖ ਜੇ ਸੰਤ ਬਣ ਗਿਆ ਤਾਂ ਵੀ ਸਿੱਖ ਸਿੱਖ ਕੀ ਸਿੱਖ ਭਾਈ ਗੁਰੂ ਦੀ ਸਿੱਖਿਆ ਸਿੱਖ ਆਖੋ ਸ੍ਰੀ ਵਾਹਿਗੁਰੂ ਸਿੱਖ ਨਾਮ ਹੀ ਵਿਦਿਆਰਥੀ ਦਾ ਸਿੱਖ ਦਾ ਅਰਥ ਸਟੂਡੈਂਟ ਕਿਉਂਕਿ ਸਿੱਖਣ ਵਾਲੇ ਨੂੰ ਕੁਛ ਮਿਲਦਾ ਹੈ ਜਿਹੜਾ ਕਹਿੰਦਾ ਮੈਂ ਸਿੱਖ ਲਿਆ ਉਹਨੇ ਕੁਝ ਨਹੀਂ ਸਿੱਖਿਆ ਬਾਣੀ ਚ ਆਇਆ ਸੋ ਅਜਾਨ ਕਹੇ ਮੈਂ ਜਾਣਾ ਉਹ ਅਜਾਨ ਜਿਸ ਜਿਹੜਾ ਕਹਿੰਦਾ ਮੈਂ ਜਾਣ ਲਿਆ ਕਹਿੰਦੀ ਸਾਰੀ ਦੁਨੀਆ ਕਾਰਜ ਨਾ ਕਿਨੀ ਕਹਾਇਆ ਸਭ ਕਹਤੇ ਹੈ ਪਰ ਪਤਾ ਉਸ ਵੇਲੇ ਲੱਗਦਾ ਜਿਸ ਵੇਲੇ ਵੇਖੀ ਮਨ ਦੀ ਖਾਰੀ ਕਿਤਨੀ ਕੁ ਵਸਤੂ ਹੈ ਕੋਈ ਹੈ ਹੀ ਪਟਾਰੀ ਕਿਵੇਂ ਖਾਲੀ ਪਈ ਹੈ ਸਕਣੀ ਪਈ ਤੋ ਜਿਸਨੇ ਜਾਣੇ ਉਹ ਕਹਿੰਦਾ ਨਹੀਂ ਸੋ ਅਜਾਨ ਕਹੇ ਮੈਂ ਜਾਣਾ ਜਾਣਨ ਹਾਰ ਨਾ ਛਾਨਾ ਰੇ ਕਾਹੇ ਰੇ ਬਕਬਾਦ ਲਾਇਓ ਨਾਮਦੇਵ ਜੀ ਕਹਿੰਦੇ ਹਨ ਪੰਡਤਾਂ ਨੂੰ ਮੁਖਾਤਬ ਕਰਕੇ ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੇ ਛੁਪਾਇਓ ਕਹਿੰਦੇ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਜਿਹੜਾ ਕਹਿੰਦਾ ਉਹਦੇ ਕੋਲ ਕੁਛ ਕਹਿ ਕਬੀਰ ਛੂਛਾ ਘੱਟ ਬੋਲੇ ਕਹਿ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਇਆ ਸੋ ਕਬੂ ਨਾ ਤੋ ਜਿਹੜਾ ਕਹਿੰਦਾ ਮੈਂ ਜਾਣੇ ਉਹਨੇ ਕੁਛ ਨਹੀਂ ਜਾਣੇ ਤੋ ਜਿਸਨੇ ਜਾਣੇ ਉਹ ਕਹਿੰਦਾ ਤੋ ਸਿੱਖ ਨੇ ਸਦਾ ਹੀ ਜਾਣਿਆ ਗੁਰੂ ਕਾ ਸਿੱਖ ਜੋ ਹੈ ਬਾਬਾ ਜੀ ਬਚਨ ਕਰਦੇ ਸਨ ਬਈ ਸਦਾ ਹੀ ਸਿੱਖਦਾ ਫਿਰ ਕੀ ਸਿੱਖ ਕਿਹੜੀ ਸਿੱਖਿਆ ਸਿੱਖ ਗੁਰੂ ਦੀ ਸਿੱਖਿਆ ਸਿੱਖ ਗੁਰੂ ਦੀ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦਾ ਸਿੱਖਿਆ ਤਾਂ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤਾਂ ਗੁਰੂ ਦੀ ਚਾਲੀ ਚਾਲੀ ਫਿਰ ਗੁਰੂ ਦੀ ਚਾਲੀ ਕਿਹੜੀ ਹੈ ਤੋ ਹਜ਼ੂਰ ਫਰਮਾਉਂਦੇ ਹਨ

ਦਿਲ ਪਵੇ ਉਹ ਮੰਨੀ। ਸੱਤ ਵਚਨ ਕਹਿ ਅਸੀਂ ਕਿਸੇ ਦਾ ਗੁਰੂ ਕਿਸੇ ਦਾ ਬਚਨ ਮੰਨਾਂਗੇ ਕੋਈ ਸਾਡਾ ਹੀ ਮੰਨੇ, ਤੇ ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ ਤਾਂ ਫਿਰ ਭਾਈ ਦੁੱਖ ਸੁੱਖ ਵੇਲੇ ਸਾਡੀ ਗੁਰੂ ਕਿਵੇਂ ਸਹਾਇਤਾ ਕਰੇਗਾ।

गुरु सिख का जीवन तैयार कर जो गुरु का हुक्म है वो कर्म जो भी बाणी नाल जुड़ना सिमरन नाल जुड़ना श्वास श्वास जपना सतनाम जिन्होंने गुरु के हुक्म अनुसार अपने मन नूं सिमरन च जोड़िया प्यारी सात संगत फिर वाहिगुरु करदिया करदिया सिमरन करदिया करदिया ऐसी अवस्था बन जाती है पहला वाहिगुरु रसना से वसद फिर मन च वसद फिर रोम रोम च वस जाता है खुश वाहिगुरु शब्द जो है गुरु का मंत्र रोम रोम च वस जाता है बाणी च आउंदा है गुरमुख रोम रोम हर प्यार जेडे गुरमुख हैं ना जिन्होंने गुरु नु मुख रखिया जिन्होंने मन नु मुख नहीं रखे जे मन ने कहा भी ये काम कर ले चलो कर लेंगे मन तो गलतियां ना पुतल है मन दे आखे नहीं लगना चाहिए जे मन ने कहा भी उन्हें दाढ़ी कटी है तू भी कट लिया खुश रही हो ये भी कुछ सीखी ए भी कोई सिखी का प्यार नहीं मन दे आखे नहीं लगना मन नु जितना है वो असली सूरमा है बहादुर ही जिन्हें मन नु जिते जरा मन दे मगर भजा फिर वो कहदा सूरमा भाई साहब जी लिख लेन मन वैरी नु जिसने जितया इस बादशाह जित जाता सूरवीर वरियाम कोई जिसने तैनू दिल विच जाता इनू जितना है इसते कंट्रोल करना वो सूरमा है जिसने मन पे कंट्रोल किया मन दे मगर लग गया मन तो गलतियां का पुतल मिनट मिनट बाद अपने वासे च नहीं रहिंदा असि इत्थे बैठे हाँ देसां दी सातरां दीआं मन सहरां पे करदा वो जिहड़ियां थावां तो भी हो आउंदा है जिहड़ियां थावां ने वेखियां ने कोई ना कोई सरूप बना लैंदा अपने आप तो मन नु खिचना है अपने वाल आखो श्री भाई मन दे मगर नहीं खिंचया जाना इन अपने वाल खिंचना है भाई इन मित्र बना के इस तू कम लेना है मन नु मुख नहीं रखना गुरु नु मुख रखना गुरु नु कहा है जिन्होंने गुरु नु मुख रखे है प्यारी साध संगत उन्होंने रोम रोम दे विचों सिमरन दी आवाज आउंदी रोम पहला सिमरन रसना ते आके वसदा रसना द्वारा मन ते फिर मन विच वसिया फिर तन विच वस गया मन विच वसिया फिर तन विच वस गया फिर जिसले तन विच वस जांदा है सिमरन फिर तन दे उत्ते 7 करोड़ रोम हन शरीर दे उत्ते 7 करोड़ रोम हन फिर एक रसना वाहिगुरु नहीं जपदी 7 करोड़ भी नहीं जपया जांदा है श्री वाह सारे गुरमुख की अवस्था है गुरमुख रोम रोम हर प्यार गुरमुख रोम रोम हर प्यार आप करेंगे दर्शन पट्टी दे इलाके दे रहने वाले दो गुरु के सिख इक पिंड च रहेंगे गुरु की बख्शिश हुई पंजवें पातशाह के दर्शन कीते मन धोता होया सी चोली अड़के जाचना की दाता जी बख्शिश करो विसरना ही दातार अपना नाम देओ गुण गावा दिन रात नानक जाओ नाम दी दात सचे पातशाह नाम नाम पूरे गुरु तो मिलता है पूरा गुरु कौन है प्यार नाल आखो धन गुरु अर्जन पूरे गुरु तो दात मिलती नाम अमोलक रतन है पूरे सदगुरु पास सदगुरु सेवे लगियां कड़ रतन देवे परगास दोवां ने जाचना की गुरु ने तकिया भांडा साफ है नाम वस्तु रख दी गुरमंत्र लेके अपने घर आ गए फिर अभ्यास शुरू कर दी नाम दी वस्तु मिली उसनों कमाई दे नाल हिड़के अभ्यास शुरू किया प्यारी साध संगत नाम जपदिया जपदिया ए अवस्था बनी तुरदिया फिरदिया बहदिया उठदिया
ਜਿਸ ਵੇਲੇ ਲੇਟ ਵੀ ਜਾਂਦੇ ਹਨ, ਨੀਂਦਰ ਵੀ ਆ ਜਾਂਦੀ ਹੈ, ਇਹਨਾਂ ਦੇ ਰੋਂਦ ਰੋਂਦ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸਤਨਾਮ ਦਿੱਤਾ ਹੈ ਮੰਤਰ ਮੇਰੇ ਪੰਜੇ ਪਾਤਸ਼ਾਹ ਜੀ ਨੇ ਸਤਨਾਮ ਦਾ, ਤੇ ਇੱਕ ਨੂੰ ਵਾਹਿਗੁਰੂ। ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਵਜਤ ਆਇਆ, ਕੁਝ ਸਮੇਂ ਦੇ ਬਾਅਦ ਖਿਆਲ ਆਇਆ ਮਨਾ ਚਲੋ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ, ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ ਸਿਮਰਨ ਦੇ ਕੰਮ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵਿਆ ਤੁਸੀਂ ਸਾਰੇ ਜੀਵੇ ਹੋ ਆ ਕੁਛ ਨਹੀਂ ਵਸੇ, ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ। ਸੋ ਜੀਵੇ ਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜਿਨ੍ਹਾਂ ਦੇ ਅੰਦਰ ਸਾਈਂ ਨਹੀਂ ਵਸਿਆ, ਸਿਮਰਨ ਨਹੀਂ ਆਇਆ, ਉਹ ਤੁਰਦੇ ਫਿਰਦੇ ਹੀ ਮੁਰਦੇ, ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ ਨੇ, ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ, ਆਤਮਾ ਦਾ ਘਾਤ। ਜਿਹੜਾ ਆਪਣੀ ਆਤਮਾ ਦਾ ਘਾਤ ਪਿਆ ਕਰਨਾ, ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ ਹੈ। ਨਾਮ ਨਾ ਜਪੇ ਤਾਂ ਆਤਮ ਘਾਤੀ, ਆਤਮ ਘਾਤੀ ਏਡਾ ਵੱਡਾ ਪਾਪੀ ਹੈ, ਬਾਣੀ ਚ ਆਇਆ ਆਤਮ ਘਾਤੀ ਜਗਤ ਕਸਾਈ, ਏਡਾ ਵੱਡਾ ਪਾਪੀ ਹੈ ਆਤਮ ਘਾਤੀ, ਤਾਂ ਉਹ ਆਤਮ ਘਾਤੀ ਹੈ ਜਿਸਨੇ ਨਾਮ ਨੂੰ ਭੁਲਾ ਦਿੱਤਾ। ਫਿਰ ਹਜ਼ੂਰ ਕਹਿੰਦੇ ਮੈਨੂੰ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੇ, ਦੁਰਲਭ ਦੇ ਪਾਈ ਵੱਡ ਪਾਈ, ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਕਿਉਂ ਨਾ ਜਾਈ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣੇ ਕੰਮ। ਕਿਹੜੇ ਕੰਮ ਦਾ ਜੀ, ਕਿਹੜੇ ਕੰਮ ਦਾ ਜੀਵਨ ਹੈ? ਬੱਚਾ ਜੇ ਪੜ੍ਹਾਈ ਨਾ ਪੜ੍ਹੇ ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ, ਵੱਡਿਆਂ ਕਿ ਕੀ ਕਰੇਗਾ, ਕੀ ਕੰਮ ਕਾਰ ਕਰੇਗਾ, ਪੜ੍ਹਾਈ ਨਹੀਂ ਪੜ੍ਹੀ, ਇਹ ਤਾਂ ਦੁਨਿਆਵੀ ਮਿਸਾਲ ਹੈ। ਹਜ਼ੂਰ ਕਹਿੰਦੇ ਨਾਮ ਬਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀਵਨ, ਪਰ ਨਾਮ ਵਾਲਾ ਜੀਵਨ ਸਫਲ ਹੈ। ਤਾਂ ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ, ਇਹਨਾਂ ਨੇ ਨਾਮ ਦਾ ਜਾਪ ਕੀਤਾ, ਅਭਿਆਸ ਕੀਤਾ, ਰੋਮ ਰੋਮ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਸ੍ਰੀ ਵਾਹਿਗੁਰੂ, ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ, ਦੋਵੇਂ ਤਿਆਰ ਹੋਏ ਤੁਰਨ ਲੱਗੇ। ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ, ਪੰਜੇ ਪਾਤਸ਼ਾਹ ਦੇ ਦਰਸ਼ਨ, ਉੱਥੇ ਗੁਰੂ ਕੇ ਲੰਗਰ ਵਾਸਤੇ ਕੁਝ ਮਾਇਆ ਵੀ ਲੈ ਕੇ, ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰ ਲਈਆਂ, ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ ਸੀ, ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ, ਲੱਕ ਨਾਲ ਵਾਸਲੀਆਂ ਬੰਨੀਆਂ। ਤੁਰਨ ਲੱਗੇ ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ ਹੱਥ ਜੋੜ ਕੇ, ਸਵਾਮੀ ਵਾਪਸ ਕਦ ਆਓਗੇ? ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ, ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ, ਪਤਾ ਨੀ ਕਦ ਆਈਏ। ਪਰ ਫਿਰ ਪੁੱਛਿਆ, ਸਰਤਾਜ ਫਿਰ ਵੀ ਕੁਝ ਦੱਸੋ ਤਾਂ ਸਹੀ। ਕਹਿਣ ਲੱਗੇ 15 ਦਿਨਾਂ ਬਾਅਦ ਵਾਪਸ ਆ ਜਾਣਾ। 15 ਦੋਵੇਂ ਤੁਰ ਪਏ, ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ, ਤਰਨ ਤਾਰਨ ਪੱਟੀ ਤੁਰੇ ਹਨ। ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ, ਸ਼ਾਮਾਂ ਪਈਆਂ, ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ, ਕਿਸ ਤਰ੍ਹਾਂ ਕਰੀਏ? ਫਿਰ ਕੋਈ ਮਨਮੁਖ ਮਿਲ ਗਿਆ, ਆਖੋ ਸਿੰਘ ਵਾਹੀ, ਕੋਈ ਸਾਖਤ ਪੁਰਸ਼ ਮਿਲ ਗਿਆ, ਕੋਈ ਵੈਲੀ ਮਿਲ ਗਈ। ਸਾਖਤ ਪੁਰਸ਼ ਕੌਣ ਹੈ? ਜੋ ਨਿਗੁਰਾ ਹੈ, ਰੱਬ ਤੋਂ ਟੁੱਟਾ ਹੋਇਆ, ਜੋ ਗੁਰਪੀਰ ਵਾਲਾ ਨਹੀਂ, ਸ਼ਰਾਬੀ ਕਬਾਬੀ, ਉਹ ਮਿਲੇ। ਪੁੱਛਿਆ ਜੀ ਕਿੱਧਰ ਚੱਲੇ ਹੋ? ਸਿੱਖਾਂ ਨੇ ਕਿਹਾ ਅਸੀਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ, ਰਾਤ ਆ ਗਈ, ਰਾਤ ਬਿਤਾਣੀ। ਇਹਨੇ ਸੋਚਿਆ ਗੁਰੂ ਕੇ ਸਿੱਖ ਹਨ, ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ, ਇਹਨਾਂ ਕੋਲ ਕੁਝ ਭੇਟਾ ਵੀ ਹੋਵੇ। ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ, ਤੁਸੀਂ ਮੇਰੇ ਘਰ ਆਰਾਮ ਕਰ ਲਓ। ਸੱਤ ਬੱਚੇ ਇਹ ਆਪਣੇ ਘਰ ਲੈ ਆਏ,
ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ, ਔਲੇ ਪਾਲੇ ਬਾਣੀ ਪੜਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ